ਦਸੋਂ ਪਾਤਸ਼ਾਹੀਆਂ ਦੀ ਆਤਮਕ ਜੋਤ, ਹਾਜ਼ਰਾ ਹਜ਼ੂਰ ਜ਼ਾਹਿਰਾ ਜ਼ਹੂਰ ਸਰਬ ਕਲਾ ਭਰਪੂਰ ਬਾਣੀ ਕੇ ਬੋਹਿਤ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਰੋਜ਼ਾਨਾ ਦੀ ਤਰ੍ਹਾਂ ਸ਼ਾਮ ਦੇ ਦੀਵਾਨ ਦੀਆਂ ਹਾਜ਼ਰੀਆਂ ਪਰ ਲਈ ਜੁੜ ਬੈਠੇ ਸਤਸੰਗੀ ਜਨੋ, ਆਪ ਸਰਵਣ ਕਰ ਰਹੇ ਸੀ, ਮੇਰੇ ਸਾਥੀ ਗਹਿਣ ਕਰ ਰਹੇ ਸਨ ਗੁਰਮਤ ਦਾ ਸਿਧਾਂਤ, ਐ ਮਨੁੱਖ ਜੇ ਤੂੰ ਆਪਣੇ ਜੀਵਨ ਨੂੰ ਸਫਲਾ ਕਰਨਾ ਹੈ ਤੇ ਉਸ ਪਰਿਪੂਰਨ ਪਰਮਾਤਮਾ ਦਾ ਨਾਮ ਜਪ। ਇੱਕ ਹੈ ਜੀਵਨ ਦਾ ਬਤੀਤ ਹੋਣਾ। ਆਮ ਅਸੀਂ ਇੱਕ ਦੂਜੇ ਨੂੰ ਮਿਲਦੇ ਹਾਂ, ਪੁੱਛਦੇ ਹਾਂ ਕੀ ਹਾਲ ਹੈ, ਅੱਗਿਓਂ ਜਵਾਬ ਮਿਲਦਾ, ਵਧੀਆ ਟਾਈਮ ਲੰਘਦਾ, ਟਾਈਮ ਪਾਸ ਹੋਈ ਜਾਂਦਾ, ਸੋਹਣਾ ਸਮਾਂ ਬਤੀਤ ਹੁੰਦਾ। ਹੁਣ ਜਿੱਥੇ ਤੱਕ ਸਮੇਂ ਦੇ ਬਤੀਤ ਹੋਣ ਦਾ ਤਾਲਕ ਹੈ, ਕੁਝ ਵੀ ਕਰਨ ਦੀ ਲੋੜ ਨਹੀਂ। ਸਕਿੰਟਾਂ ਤੋਂ ਮਿੰਟ ਬਣ ਜਾਣਗੇ, ਮਿੰਟਾਂ ਤੋਂ ਘੰਟੇ, ਘੰਟਿਆਂ ਤੋਂ ਦਿਨ ਰਾਤ, ਦਿਨ ਰਾਤ ਤੋਂ ਹਫ਼ਤੇ, ਹਫ਼ਤਿਆਂ ਤੋਂ ਮਹੀਨੇ, ਮਹੀਨਿਆਂ ਤੋਂ ਸਾਲ। ਸਮਾਂ ਕਦੇ ਵੀ ਰੁਕਦਾ ਨਹੀਂ, ਆਪਣੇ ਆਪ ਬਤੀਤ ਹੁੰਦਾ, ਕੁਝ ਵੀ ਨਾ ਕਰੋ ਸਮਾਂ ਲੱਗਦਾ ਹੈ। ਇੱਕ ਹੈ ਸਮੇਂ ਦਾ ਸਫਲਾ ਹੋਣਾ। ਸਫਲਾ ਸਮਾਂ ਉਹ ਗਿਣਿਆ ਜਾਂਦਾ ਜਿਸ ਸਮੇਂ ਵਿੱਚ ਜਾਂ ਤੇ ਮਨੁੱਖ ਸੇਵਾ ਕਰਦਾ ਜਾਂ ਫਿਰ ਮਨੁੱਖ ਸਿਮਰਨ ਕਰਦਾ, ਭਾਵ ਵਾਹਿਗੁਰੂ ਸ਼ਬਦ ਦਾ ਉਚਾਰਨ ਕਰਦਾ। ਹੁਣ ਸੇਵਾ ਕਰਨ ਵਾਲੇ ਹੇਠਾਂ ਲੰਗਰ ਹਾਲ ਵਿੱਚ ਸੇਵਾ ਕਰਦੇ ਨੇ ਤੇ ਅਸੀਂ ਉੱਤੇ ਦਰਬਾਰ ਸਾਹਿਬ ਵਿੱਚ ਬੈਠੇ ਹਾਂ, ਸਾਡੇ ਹਿੱਸੇ ਵਿੱਚ ਹੈ ਸਿਮਰਨ। ਆਓ ਸਿਮਰਨ ਕਰੀਏ। ਮੈਂ ਆਪ ਜੀ ਨੂੰ ਫਤਿਹ ਬੁਲਾਉਣ ਲੱਗਾ। ਇਹਦੇ ਵਿੱਚ ਦੋ ਵਾਰੀ ਵਾਹਿਗੁਰੂ ਸ਼ਬਦ ਹੈ, ਵਾਹਿਗੁਰੂ ਹੀ ਨਾਮ ਹੈ, ਵਾਹਿਗੁਰੂ ਦਾ ਜਾਪ ਹੀ ਸਿਮਰਨ ਹੈ। ਦਸਾਂ ਦੀ ਫਤਿਹ ਪ੍ਰਵਾਨ ਕਰੋ ਤੇ ਜਿੰਨਾ ਚਿਰ ਦੋ ਵਾਰੀ ਵਾਹਿਗੁਰੂ ਸ਼ਬਦ ਆਖਾਂਗੇ ਸਾਡਾ ਸਮਾਂ ਸਵਾਰ ਸਫਲੇ ਹੋ ਜਾਣਗੇ। ਫਤਿਹ ਪ੍ਰਵਾਨ ਕਰੋ, ਸਤਿਕਾਰ ਸਹਿਤ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੰਥ ਸਾਹਿਬ ਮਹਾਰਾਜ ਰਹਿਮਤ ਕਰਨ, ਆਪ ਜਿੰਨੀਆਂ ਵੀ ਸੰਗਤਾਂ ਸਤਿਗੁਰੂ ਦੇ ਦਰਬਾਰ ਵਿੱਚ ਜਿਹੜੀ ਸ਼ੁਭ ਕਾਮਨਾ, ਸ਼ੁਭ ਭਾਵਨਾ ਆਸ ਮੁਰਾਦ ਲੈ ਕੇ ਆਇਓ, ਮਹਾਰਾਜ ਆਪ ਸਭਨਾਂ ਦੀਆਂ ਸ਼ੁਭ ਕਾਮਨਾਵਾਂ, ਸ਼ੁਭ ਭਾਵਨਾਵਾਂ, ਆਸਾਂ ਮੁਰਾਦਾਂ ਪੂਰੀਆਂ ਕਰਨ ਅਤੇ ਦੁਨਿਆਵੀ ਦਾਤਾਂ ਦੇ ਨਾਲ ਨਾਲ ਮਹਾਰਾਜ ਸਾਡੇ ਸਭਨਾਂ ਦੀ ਝੋਲੀ ਵਿੱਚ ਗੁਰਬਾਣੀ ਦੇ ਨਿਤਨੇਮ ਦੀ ਦਾਤ ਪਾ ਦੇਣ। ਇਹ ਜ਼ਰੂਰ ਮੰਗਿਆ ਕਰੋ, ਜਿੱਥੇ ਦੁਨਿਆਵੀ ਦਾਤਾਂ ਮੰਗਦੇ ਹਨ, ਸਾਡੀ ਲੋੜ ਹੈ, ਮਨੁੱਖ ਹੈ, ਇਹਦੀਆਂ ਲੋੜਾਂ ਨੇ, ਗਰਜਾਂ ਨੇ। ਲੇਕਿਨ ਨਾਲ ਨਾਲ ਇਹ ਵੀ ਵਿਚਾਰਨਾ ਹੈ ਕਿ ਅਸੀਂ ਇਹ ਵੀ ਆਖਿਆ ਵੀ ਸੱਚੇ ਪਾਤਸ਼ਾਹ ਆਪਣੀ ਬਾਣੀ ਦਾ ਨਿਤਨੇਮ ਬਖਸ਼ਿਸ਼ ਕਰਦੇ, ਆਪਣੀ ਬਾਣੀ ਦਾ ਸਹਿਜ ਪਾਠ ਬਖਸ਼ਿਸ਼ ਕਰਦੇ। ਇਹ ਵੀ ਮੰਗ ਲੈਣਾ ਚਾਹੀਦਾ, ਕਿਉਂਕਿ ਨਾਮ ਵਿੱਚ ਬਹੁਤ ਵੱਡੀ ਬਰਕਤ ਹੈ, ਇਤਫਾਕ ਹੈ। ਪੁਰਾਣੀਆਂ ਯਾਦਾਂ ਤਾਜ਼ਾ ਹੋ ਜਾਂਦੀਆਂ ਨੇ। ਮੇਰੇ ਸਾਹਮਣੇ ਬੈਠੇ ਨੇ, ਅਸੀਂ 1996 ਵਿੱਚ ਪਹਿਲੀ ਵਾਰੀ ਕੈਨੇਡਾ ਆਏ ਸੀ। ਭਾਵੇਂ ਇਹਨਾਂ ਸਟੇਜਾਂ 'ਤੇ ਨਾਂ ਲੈਣਾ ਸ਼ੋਭਾ 'ਤੇ ਨਹੀਂ ਦਿੰਦਾ, ਪਰ ਫਿਰ ਵੀ ਮਨੁੱਖੀ ਮਨ ਹੈ। ਹੁਣ 1996 ਨੂੰ ਲਗਭਗ 29 ਸਾਲ ਲਗਭਗ ਹੋਣ ਵਾਲੇ ਨੇ। ਭਾਈ ਸਾਹਿਬ ਭਾਈ ਪ੍ਰਿਤਪਾਲ ਸਿੰਘ ਜੀ ਗੁਰੂ ਕੇ ਮਹਾਨ ਕੀਰਤਨੀ ਹੈ, ਉਹ ਇਸ ਗੁਰੂ ਸਥਾਨ ਵਿੱਚ ਵੀ ਸੇਵਾ ਕਰਨ ਆਉਂਦੇ ਮੈਂ ਵੇਖੇ ਨੇ, ਸੰਗਤ ਵਿੱਚ ਬੈਠੇ ਨੇ, ਗੁਰੂ ਕੇ ਕੀਰਤਨੀਏ ਨੇ। ਗੁਰੂ ਕੇ ਕੀਰਤਨੀ ਹੋਣਾ ਬਹੁਤ ਮਹਾਨ ਗੱਲ ਹੈ। ਮੈਂ ਉਹਨਾਂ ਨੂੰ ਜਿਉਂ ਆਇਆ ਕਹਿੰਦਾ, ਸਮੁੱਚੀ ਸੰਗਤ ਨੂੰ ਜਿਉਂ ਆਇਆ ਕਹਿੰਦਾ ਤੇ ਆਪਣੇ ਪ੍ਰਕਰਨ ਨੂੰ ਆਰੰਭ ਕਰਦਾ ਰਿਹਾ। ਆਪਾਂ 6ਵੇਂ ਪਾਤਸ਼ਾਹ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਜੀਵਨ ਇਤਿਹਾਸ ਪੜ ਰਹੇ ਸੀ। ਮਹਾਰਾਜ ਦੇ ਦਰਬਾਰ ਵਿੱਚ ਇੱਕ ਵਪਾਰੀ ਆਇਆ ਤੇ ਵਪਾਰ ਦੇ ਸਿਲਸਿਲੇ ਵਿੱਚ, ਵਪਾਰ ਦੇ ਕਾਰਜ ਕਰਕੇ ਮਹਾਰਾਜ ਦੇ ਚਰਨਾਂ ਵਿੱਚ ਆਇਆ। ਉਹਦਾ ਨਾਂ ਹੈ ਭਾਈ ਸੇਵਾਦਾਸ। ਮਹਾਰਾਜ ਦੇ ਚਰਨਾਂ ਵਿੱਚ ਬੈਠ ਕੇ ਮਹਾਰਾਜ ਦੇ ਪ੍ਰਵਚਨ ਸੁਣੇ, ਪ੍ਰਭਾਵਿਤ ਹੋਇਆ। ਮਹਾਰਾਜ ਨੂੰ ਕਹਿਣ ਲੱਗਾ, ਸੱਚੇ ਪਾਤਸ਼ਾਹ ਮੈਂ ਤੁਹਾਡੇ ਚਰਨਾਂ ਵਿੱਚ ਰਹਿਣਾ ਚਾਹੁੰਦਾ, ਹੁਣ ਮੈਂ ਘਰ ਨਹੀਂ ਜਾਣਾ ਚਾਹੁੰਦਾ, ਤੁਹਾਡੇ ਸ਼ਬਦਾਂ ਨੇ ਜ਼ਿੰਦਗੀ ਦੀ ਸੋਝੀ ਦੇ ਦਿੱਤੀ। ਮਹਾਰਾਜ ਕਹਿਣ ਲੱਗੇ, ਨਹੀਂ ਸੇਵਾਦਾਸ, ਗੁਰੂ ਨਾਨਕ ਦਾ ਧਰਮ ਘਰ ਛੱਡਣ ਲਈ ਨਹੀਂ ਕਹਿੰਦਾ, ਤੁਸੀਂ ਆਪਣੇ ਘਰ ਜਾਓ ਪਰ ਹਮੇਸ਼ਾ ਕਰਤਾਰ ਨੂੰ ਚੇਤੇ ਰੱਖਿਓ। ਬਸ ਇੰਨੇ ਬਚਨ ਸੁਣ ਕੇ ਜੀਵਨ ਵਿੱਚ ਤਬਦੀਲੀ ਆ ਗਈ, ਵਾਪਸ ਪਰਤ ਗਿਆ, ਘਰ ਪਹੁੰਚਿਆ, ਕਸ਼ਮੀਰ ਦੀ ਧਰਤੀ ਤੇ ਇਹਦਾ ਘਰ ਹੈ। ਇਹਦੇ ਜੀਵਨ ਵਿੱਚ ਆਈ ਤਬਦੀਲੀ ਨੂੰ ਦੇਖ ਕੇ ਮਾਂ ਪੁੱਛਦੀ ਹੈ, ਬੇਟਾ ਇੱਡੀ ਵੱਡੀ ਤਬਦੀਲੀ ਕਿਵੇਂ ਆ ਗਈ? ਮਾਂ ਨੇ ਆਪਣੀ ਨੂੰਹ ਰਾਣੀ ਨੂੰ ਵੀ ਪੁੱਛਿਆ ਸੀ, ਨੂੰਹ ਰਾਣੀਏ, ਮੈਂ ਸੇਵਾਦਾਸ ਦਾ ਜੀਵਨ ਬਦਲਿਆ ਬਦਲਿਆ ਵੇਖਦੀ ਹਾਂ, ਇਹ ਪਹਿਲਾਂ ਵਰਗਾ ਸੇਵਾਦਾਸ ਨਹੀਂ। ਮਾਂ ਜੀ, ਇਹ ਜਿਸ ਦਿਨ ਦੇ ਹੁਣ ਪਰਤੇ ਨੇ ਨਾ, ਇਹ ਗੁਰੂ ਸਾਹਿਬ ਦੀ ਗੱਲ ਕਰਦੇ ਨੇ। ਜਦੋਂ ਗੁਰੂ ਸਾਹਿਬ ਦਾ ਜ਼ਿਕਰ ਸੁਣਿਆ ਤੇ ਮਾਂ ਘਬਰਾ ਗਈ। ਉਹਨੇ ਆਖਿਆ, ਕਿਤੇ ਤਿਆਗੀ ਨਾ ਹੋ ਜਾਏ, ਘਰ ਛੱਡ ਕੇ ਨਾ ਚਲਾ ਜਾਏ, ਇਹਨੇ ਗੁਰੂ ਧਾਰਨ ਕਰ ਲਿਆ, ਕਿਤੇ ਘਰ ਨੂੰ ਤਿਆਗ ਨਾ ਜਾਏ। ਤੇ ਪੁੱਛਦੀ ਹੈ, ਸੇਵਾਦਾਸ ਤੇਰਾ ਗੁਰੂ ਕਿਹੋ ਜਿਹਾ, ਤੇਰਾ ਗੁਰੂ ਕਿਹੜੇ ਪ੍ਰਵਚਨ ਕਰਦਾ? ਮਾਂ, ਮੇਰਾ ਗੁਰੂ ਮੀਰੀ ਪੀਰੀ ਦਾ ਮਾਲਕ ਹੈ, ਉਹ ਦੋ ਤੇਗਾਂ ਪਹਿਨਦਾ,
ਮਾਂ ਹੈਰਾਨ ਹੁੰਦੀ ਹੈ, ਗੁਰੂ ਤੇਗਾਂ ਪਹਿਨਦਾ, ਗੁਰੂ ਤੇ ਨਾਮ ਜਪਦਾ ਹੁੰਦਾ, ਤੇਰਾ ਗੁਰੂ ਤੇਗਾਂ ਪਹਿਨ ਕੇ, ਉਹ ਵੀ ਇੱਕ ਨਹੀਂ ਦੋ। ਹਾਂ ਮਾਂ, ਮੇਰਾ ਗੁਰੂ ਸੀਸ ਉੱਤੇ ਕਲਗੀ ਲਾਉਂਦਾ, ਉਹਦੇ ਸੀਸ ਤੇ ਕਲਗੀ ਸ਼ੋਭਦੀ ਹੈ। ਹੁਣ ਮਾਂ ਅਚੰਬਤ ਹੈ ਕਿ ਕੀ ਕੋਈ ਗੁਰੂ ਵੀ ਕਲਗੀ ਲਾਉਂਦਾ, ਗੁਰੂ ਵੀ ਤੇਗਾਂ ਪਹਿਨਦਾ। ਤੇ ਅਗਲਾ ਸਵਾਲ ਕਰਦੀ ਹੈ, ਕੀ ਤੇਰਾ ਗੁਰੂ ਘਰ ਛੱਡਣ ਵਾਸਤੇ ਵੀ ਕਹਿੰਦੇ? ਨਹੀਂ ਨਹੀਂ ਮਾਂ, ਮੇਰਾ ਗੁਰੂ ਤੇ ਆਪ ਗ੍ਰਿਸਤੀ ਹੈ, ਗੁਰੂ ਦਾ ਪਰਿਵਾਰ ਹੈ, ਉਹ ਘਰ ਛੱਡਣ ਵਾਸਤੇ ਨਹੀਂ ਕਹਿੰਦੇ। ਉਹ ਤੇ ਕਹਿੰਦੇ ਨੇ ਘਰ ਰਹਿ ਕੇ ਉਸ ਪਰਿਪੂਰਨ ਪਰਮਾਤਮਾ ਨੂੰ ਯਾਦ ਕਰੋ। ਤੇ ਹੁਣ ਇਹ ਗੱਲ ਸੁਣ ਕੇ ਉਹਦੀ ਮਾਂ ਨੇ ਆਖਿਆ, ਜਿਹਦਾ ਨਾਂ ਹੈ ਮਾਤਾ ਭਾਗ ਭਰੀ, ਕਹਿਣ ਲੱਗੀ, ਪੁੱਤਰ ਫਿਰ ਮੈਨੂੰ ਵੀ ਲੈ ਕੇ ਚੱਲ, ਐਸਾ ਗੁਰੂ ਜਿਹਦਾ ਦੀਦਾਰ ਕੀਤਿਆਂ ਤੁਹਾਡਾ ਜੀਵਨ ਤਬਦੀਲ ਹੋ ਗਿਆ, ਜਿਹਦਾ ਦੀਦਾਰ ਕੀਤਿਆਂ ਤੁਹਾਨੂੰ ਸੱਚ ਦੀ ਸਮਝ ਆ ਗਈ, ਮੈਨੂੰ ਵੀ ਲੈ ਕੇ ਚੱਲੋ, ਮੈਂ ਵੀ ਉਸ ਗੁਰੂ ਦੇ ਦਰਸ਼ਨ ਕਰ ਲੈਂਦੇ। ਤੇ ਇਹ ਗੱਲ ਸੁਣ ਕੇ ਉਹਦੇ ਪੁੱਤਰ ਸੇਵਾਦਾਸ ਨੇ ਆਖਿਆ, ਮਾਂ ਜੀ, ਮੈਂ ਤੁਹਾਨੂੰ ਇਨਕਾਰ ਤੇ ਨਹੀਂ ਕਰ ਸਕਦਾ, ਮੈਂ ਤੁਹਾਨੂੰ ਜਵਾਬ ਤੇ ਨਹੀਂ ਦੇ ਸਕਦਾ, ਮੈਂ ਚਾਹੁੰਦਾ ਹਾਂ ਕੇਵਲ ਤੁਸੀਂ ਨਹੀਂ ਸਾਰਾ ਪਰਿਵਾਰ ਦਾਵੇ, ਪਰ ਮਾਂ ਜੀ ਤੁਹਾਡੀ ਉਮਰ ਵੱਡੀ ਹੋ ਗਈ, ਰਸਤਾ ਪਹਾੜਾਂ ਦਾ ਹੈ, ਕਸ਼ਮੀਰ ਦੀ ਧਰਤੀ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਤੇ ਕਿਵੇਂ ਜਾਓਗੇ? ਤੁਹਾਤੋਂ ਇਹ ਪੈਂਡਾ ਤੈਅ ਨਹੀਂ ਹੋਣਾ, ਅੱਜ ਵਰਗੇ ਸਾਧਨ ਨਹੀਂ ਸਨ, ਹਵਾਈ ਸਫ਼ਰ ਨਹੀਂ ਸੀ, ਰੇਲ ਗੱਡੀਆਂ ਜਾਂ ਬੱਸਾਂ ਇਤਾਦਕ ਨਹੀਂ ਸਨ, ਕਿਵੇਂ ਏਡਾ ਪੈਂਡਾ ਤੈਅ ਕਰੋਗੇ? ਹਾਂ ਮਾਂ, ਮੈਂ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਤੁਹਾਡੇ ਨਾਲ ਬਚਨ ਕਰਦਾ, ਤੁਸੀਂ ਇੱਥੇ ਬੈਠ ਕੇ ਗੁਰੂ ਸਾਹਿਬ ਨੂੰ ਯਾਦ ਕਰੋ, ਗੁਰੂ ਸਾਹਿਬ ਤੁਹਾਨੂੰ ਇੱਥੇ ਆ ਕੇ ਦਰਸ਼ਨ ਦੀਦਾਰ ਦੇਣਗੇ। ਮੇਰਾ ਗੁਰੂ ਪਰਉਪਕਾਰੀ ਹੈ, ਮੇਰਾ ਗੁਰੂ ਜਾਣੀ ਜਾਣ ਹੈ, ਮੇਰਾ ਗੁਰੂ ਅੰਤਰਜਾਮੀ ਹੈ। ਇੱਥੇ ਬੈਠ ਕੇ ਕਸ਼ਮੀਰ ਦੀ ਧਰਤੀ ਤੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਯਾਦ ਕਰੋਗੇ, ਮੀਰੀ ਪੀਰੀ ਦਾ ਮਾਲਕ ਇੱਥੇ ਆ ਕੇ ਤੁਹਾਨੂੰ ਦਰਸ਼ਨ ਬਖਸ਼ਿਸ਼ ਕਰੇਗਾ। ਹੁਣ ਮਾਤਾ ਨੇ ਆਪਣੇ ਪੁੱਤਰ ਦਾ ਵਿਸ਼ਵਾਸ ਕਰ ਲਿਆ, ਗੁਰੂ ਆਏਗਾ, ਮੈਂ ਗੁਰੂ ਦੇ ਦਰਸ਼ਨ ਕਰਾਂਗੀ, ਲੇਕਿਨ ਮਨ ਵਿੱਚ ਸੋਚਦੀ ਹੈ ਜਦੋਂ ਗੁਰੂ ਸਾਹਿਬ ਆਉਣਗੇ ਮੈਂ ਕੀ ਭੇਟਾ ਕਰਾਂਗੀ, ਗੁਰੂ ਦੇ ਚਰਨਾਂ ਵਿੱਚ ਕੁਝ ਰੱਖ ਕੇ ਮੱਥਾ ਟੇਕਣਾ ਨਾ, ਆਪ ਸਾਰੇ ਆਉਂਦੇ ਹੋ, ਜਥਾ ਸ਼ੱਕ ਤੁਸੀਂ ਗੋਲਕ ਵਿੱਚ ਮਾਇਆ ਪਾਉਂਦੇ ਹੋ, ਨਾਲ ਲੰਗਰ ਦੇ ਪਦਾਰਥ ਲੈ ਕੇ ਆਉਂਦੇ ਹੋ, ਕਦੇ ਕਦੇ ਗੁਰਦੁਆਰਾ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਾਸਤੇ ਰੁਮਾਲਾ ਸਾਹਿਬ ਲੈ ਕੇ ਆਉਂਦੇ ਹੋ, ਗੁਰੂ ਦੇ ਚਰਨਾਂ ਵਿੱਚ ਭੇਟਾ ਲੈਣੀ, ਗੁਰੂ ਦੇ ਦਰਸ਼ਨਾਂ ਦੀ ਭੇਟਾ ਰੱਖਣੀ। ਤੇ ਮਾਤਾ ਭਾਗ ਭਰੀ ਕਹਿਣ ਲੱਗੀ, ਮੈਂ ਵੀ ਆਪਣੇ ਮਨ ਵਿੱਚ ਐਸੀ ਸਲਾਹ ਕਰਾਂ ਕਿ ਜਦੋਂ ਗੁਰੂ ਸਾਹਿਬ ਆਉਣਗੇ, ਹੁਣ ਯਕੀਨ ਹੋ ਗਿਆ, ਭਰੋਸਾ ਹੋ ਗਿਆ, ਗੁਰੂ ਸਾਹਿਬ ਆਉਣਗੇ, ਮੈਂ ਇਹਨੂੰ ਦੀਦਾਰ ਬਖਸ਼ਿਸ਼ ਕਰਨਗੇ। ਹੁਣ ਮਾਂ ਸੋਚਦੀ ਹੈ ਕਿ ਮੈਂ ਕੀ ਚੀਜ਼ ਤਿਆਰ ਕਰਾਂ ਜਿਹੜੀ ਗੁਰੂ ਦੇ ਚਰਨਾਂ ਵਿੱਚ ਦਰਸ਼ਨ ਭੇਟਾ ਰੱਖਾਂ। ਮਾਤਾ ਨੇ ਆਖਿਆ, ਮੈਂ ਆਪਣੇ ਹੱਥਾਂ ਨਾਲ ਸੂਤ ਕੱਤ ਕੇ, ਅਟੇਰ ਕੇ ਫਿਰ ਇੱਕ ਬਸਤਰ ਬਣਵਾਵਾਂਗੀ, ਜਦੋਂ ਗੁਰੂ ਸਾਹਿਬ ਆਉਣਗੇ ਮੈਂ ਉਹ ਬਸਤਰ ਉਹਨਾਂ ਨੂੰ ਭੇਟ ਕਰਾਂਗੀ। ਮਾਤਾ ਭਾਗ ਭਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਭੇਟਾ ਕਰਨ ਵਾਸਤੇ ਜੋ ਕੁਝ ਕਰਦੀ ਹੈ, ਕਵਿਤਾ ਦੇ ਸ਼ਬਦਾਂ ਵਿੱਚ ਇਤਿਹਾਸ ਦਾ ਉਹ ਪੰਨਾ ਢਾਡੀ ਜਥਾ ਆਪ ਜੀ ਦੀ ਸੇਵਾ ਵਿੱਚ ਇਉਂ ਕਹਿਣ ਲੱਗਾ।

ਧਰਮ ਦੀ ਦੁਨੀਆਂ ਪਿਆਰ ਦੀ ਦੁਨੀਆ ਹੈ, ਇਸ ਵਿੱਚ ਨਫ਼ਰਤ ਨੂੰ ਕੋਈ ਥਾਂ ਨਹੀਂ। ਅੱਜ ਕਈ ਵਾਰ ਵੇਖਦੇ ਹਾਂ ਕਿ ਧਰਮ ਦੀ ਦੁਨੀਆਂ ਵਿੱਚ ਬਹੁਤ ਨਫ਼ਰਤ ਆ ਗਈ, ਇੱਕ ਮਨੁੱਖ ਦੂਜੇ ਮਨੁੱਖ ਨੂੰ ਵੇਖ ਕੇ ਕਿਰਨਾ ਕਰਦਾ। ਖੈਰ, ਮੈਂ ਆਪਣੇ ਵਿਸ਼ੇ ਵੱਲ ਪਰਤਾਂ, ਥੋੜ੍ਹੇ ਜਿਹੇ ਮਿੰਟ ਰਹਿੰਦੇ ਨੇ। ਇਸ ਕਵਿਤਾ ਵਿੱਚ ਜਿਹੜੇ ਸ਼ਬਦ ਆਏ ਇੱਥੋਂ ਦੇ ਬੋਰਨ ਬੱਚਿਆਂ ਦੇ ਸਮਝ ਵਿੱਚ ਨਹੀਂ ਆਉਣਗੇ, ਸ਼ਾਇਦ ਚਰਖਾ 'ਤੇ ਸਮਝ ਵਿੱਚ ਆ ਜਾਏ। ਰੂੰ, ਪੂਣੀਆਂ, ਗਲੋਟੇ, ਅਟੇਰਨਾ, ਇਹ ਸ਼ਬਦ ਉਹਨਾਂ ਦੇ ਸਮਝ ਵਿੱਚ ਨਹੀਂ ਆਉਣਗੇ, ਕਿਉਂਕਿ ਸਾਡੀ ਠੇਠ ਪੰਜਾਬੀ ਦੇ ਸ਼ਬਦ ਨੇ। ਬੱਚਾ ਜਿੱਥੇ ਪੈਦਾ ਹੁੰਦਾ ਉੱਥੋਂ ਦੀ ਉਹਦੀ ਭਾਸ਼ਾ ਹੀ ਮਾਤ ਭਾਸ਼ਾ ਹੁੰਦੀ ਹੈ। ਇਹਦੇ ਨਾਲ ਨਾਲ ਇਹ ਵੀ ਮੇਰੇ ਸਾਹਮਣੇ ਕਈ ਵਾਰੀ ਗੱਲ ਆ ਜਾਂਦੀ ਹੈ ਕਿ ਸਾਡੀ ਪੰਜਾਬੀ ਭਾਸ਼ਾ ਨੂੰ ਇੱਕ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ। ਪ੍ਰਵਾਸ ਜਿੱਥੇ ਬਹੁਤ ਕੁਝ ਦਿੰਦਾ ਉੱਥੇ ਬਹੁਤ ਕੁਝ ਖੋ ਕੇ ਵੀ ਲੈ ਜਾਂਦਾ। ਖੈਰ, ਕੇਂਦਰਿਤ ਕਰਾਂ ਗੱਲ ਨੂੰ। ਰੂੰ ਖਰੀਦੀ ਪੰਜਾਈ, ਤੇ ਉਸ ਤੋਂ ਬਾਅਦ ਉਹਦੀਆਂ ਪੂਣੀਆਂ ਵੱਟੀਆਂ, ਫਿਰ ਹੱਥਾਂ ਨਾਲ ਸੂਤ ਕੱਤਿਆ, ਗਲੋਟੇ ਬਣੇ, ਗਲੋਟਿਆਂ ਨੂੰ ਉਟੇਰ ਕੇ ਫਿਰ ਜੁਲਾਹੇ ਨੂੰ ਦੇ ਦਿੱਤਾ। ਜੁਲਾਹੇ ਨੇ ਸਮੇਂ ਮੁਤਾਬਕ ਕੱਪੜਾ ਬੁਣਿਆ, ਖੱਦਰ ਦਾ ਥਾਂ ਜਿਹਨੂੰ ਅਸੀਂ ਕਹਿੰਦੇ ਬੁਣਿਆ, ਤੇ ਮੁੜ ਕੇ ਸੌਂਪ ਦਿੱਤਾ। ਹੁਣ ਮਾਤਾ ਭਾਗ ਪਰੀ ਨੇ ਉਹ ਥਾਂ ਨੇ ਜਿਹੜਾ, ਇਹ ਜਾਣ ਕੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਉਣਗੇ ਮੈਂ ਉਹਨਾਂ ਦੇ ਚਰਨਾਂ ਵਿੱਚ ਬਸਤਰ ਭੇਟਾ ਕਰਾਂਗੇ, ਉਹਨਾਂ ਦੇ ਦਰਸ਼ਨਾਂ ਦੀ, ਉਹਨਾਂ ਦੇ ਦੀਦਾਰ ਕਰਦਿਆਂ ਉਹਨਾਂ ਦੇ ਚਰਨਾਂ ਵਿੱਚ ਭੇਟਾ ਰੱਖਾਂਗੀ। ਯਕੀਨ ਹੈ ਕਿ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੇਰੀ ਭੇਟਾ ਪ੍ਰਵਾਨ ਕਰਨਗੇ, ਕਿਉਂਕਿ ਬੇਟੇ ਨੇ ਆਖਿਆ ਗੁਰੂ ਜਾਣੀ ਜਾਣ ਨੇ, ਗੁਰੂ ਅੰਤਰ ਜਾਮੀ ਨੇ, ਜ਼ਰੂਰ ਇੱਥੇ ਆਉਣਗੇ। ਹੁਣ ਬੈਠ ਕੇ ਉੱਚੀ ਚੌਂਕੀ ਦੇ ਉੱਤੇ ਇਹ ਥਾਂ ਟਿਕਾ ਲਿਆ, ਰੋਜ਼ ਬੈਠ ਜਾਂਦੀ ਹੈ, ਨੇਤਰ ਬੰਦ ਕਰ ਲੈਂਦੀ ਹੈ, ਧਿਆਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ ਨਾਲ ਜੋੜ ਲੈਂਦੀ ਹੈ, ਅਰਦਾਸ ਕਰਦੀ ਹੈ, ਸਤਿਗੁਰੂ ਮੈਂ ਤੇ ਬਿਰਧ ਹਾਂ, ਮੇਰਾ ਸਰੀਰ ਸਾਥ ਨਹੀਂ ਦਿੰਦਾ, ਮੈਨੂੰ ਆਉਣਾ ਚਾਹੀਦਾ ਸੀ, ਮੈਂ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਆਉਂਦੀ, ਜਿਹਦਾ ਦੀਦਾਰ ਹੈ, ਜਿਹਨੂੰ ਦੀਦਾਰ ਦੀ ਭੁੱਖ ਹੈ ਉਹੀ ਆਇਆ ਕਰਦਾ ਹੈ, ਮੈਂ ਆਪ ਜੀ ਦੇ ਦਰਸ਼ਨਾਂ ਦੀ ਪਿਆਸੀ ਹਾਂ, ਪਰ ਸਤਿਗੁਰੂ ਬਿਰਧ ਹੋਣ ਕਾਰਨ ਮੈਂ ਏਡਾ ਪਿੰਡਾਂ ਤੈਅ ਨਹੀਂ ਕਰ ਸਕਦੀ, ਅੰਤਰ ਜਾਮੀ ਸਤਿਗੁਰੂ ਇਸ ਬੁੱਢੜੀ ਦੀ ਬੇਨਤੀ ਪ੍ਰਵਾਨ ਕਰੋ, ਮੈਂ ਚਾਹੁੰਦੀ ਹਾਂ ਕਿ ਸਦਾ ਲਈ ਅੱਖਾਂ ਮੀਟਣ ਤੋਂ ਪਹਿਲਾਂ ਆਪ ਜੀ ਦੇ ਦੀਦਾਰ ਹੋ ਜਾਣ। ਪੈ ਗਈਆਂ ਪਿਆਰ ਦੀਆਂ ਖਿੱਚਾਂ, ਮਾਤਾ ਦੀ ਅਰਦਾਸ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਪਹੁੰਚ ਗਈ, ਇਹੀ ਤੇ ਪਿਆਰ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉੱਠੇ ਆਪਣੇ ਆਸਣ ਤੋਂ ਤੇ ਆਪਣੀ ਮਾਤਾ, ਮਾਤਾ ਗੰਗਾ ਜੀ ਦੇ ਚਰਨਾਂ ਵਿੱਚ ਪਹੁੰਚੇ ਤੇ ਮਾਤਾ ਦੇ ਚਰਨਾਂ ਵਿੱਚ ਜਾ ਕੇ ਬੇਨਤੀ ਕਰਨ ਲੱਗੇ ਨੇ, ਮਾਂ ਜੀ ਤੁਹਾਡੇ ਕੋਲੋਂ ਆਗਿਆ ਲੈਣ ਵਾਸਤੇ ਆਇਆ, ਅਸੀਂ ਗੁਰੂ ਕੇ ਸਿੱਖ ਹਾਂ, ਮੇਰੀ ਗੱਲ ਦਾ ਬੁਰਾ ਨਾ ਮਨਾਇਓ, ਇਹਨੂੰ ਇੱਕ ਸਬਕ ਦੇ ਤੌਰ ਤੇ, ਇੱਕ ਲੈਸਨ ਦੇ ਤੌਰ ਤੇ ਸਮਝਿਓ। ਅਸੀਂ ਕਿੰਨੇ ਕੁ ਲੋਕ ਹਾਂ ਕਿ ਕੋਈ ਕਾਰਜ ਕਰਨ ਤੋਂ ਪਹਿਲਾਂ ਕੀ ਅਸੀਂ ਆਪਣੀ ਮਾਂ ਤੋਂ ਆਗਿਆ ਲੈਂਦੇ ਹਾਂ, ਕੀ ਅਸੀਂ ਆਪਣੀ ਮਾਂ ਤੋਂ ਪੁੱਛ ਕੇ ਜਾਂਦੇ ਹਾਂ। ਅੱਜ ਕੱਲ੍ਹ ਤੇ ਮਾਂ ਬਾਪ ਤੋਂ ਓਹਲਾ ਰੱਖਣ ਦਾ ਰਿਵਾਜ ਚੱਲ ਪਿਆ, ਕੋਈ ਕੰਮ ਕਰਨਾ ਹੈ ਮੈਨੂੰ ਪੰਜਾਬ ਦਾ ਜ਼ਿਆਦਾ ਤਜਰਬਾ ਹੈ, ਉਹ ਕਹਿੰਦੇ ਨੇ ਦੇਖੋ ਕਿਤੇ ਮੰਮੀ ਡੈਡੀ ਨੂੰ ਪਤਾ ਨਾ ਲੱਗ ਜਾਏ, ਮਾਂ ਬਾਪ ਤੋਂ ਲੁਕੋ ਕੇ ਕੰਮ ਕਰਨਾ, ਭੋਲਿਓ ਮਾਂ ਬਾਪ ਤੋਂ ਕਾਹਦੇ ਪਰਦੇ ਨੇ। ਤੁਸੀਂ ਕੋਈ ਮਕਾਨ ਬਣਾਉਣ ਲੱਗੇ ਹੋ, ਤੁਸੀਂ ਕੋਈ ਗੱਡੀ ਖਰੀਦਣ ਲੱਗੇ ਹੋ, ਇਹ ਵੀ ਮਾਂ ਬਾਪ ਤੋਂ ਚੋਰੀ ਖਰੀਦਣੀ ਹੈ। ਮਾਂ ਬਾਪ ਨੂੰ ਤੇ ਚਾਅ ਹੁੰਦਾ ਮੇਰਾ ਬੱਚਾ ਗੱਡੀ ਲੈਣ ਗਿਆ, ਮੇਰਾ ਬੇਟਾ ਮਕਾਨ ਬਣਾਉਣ ਲੱਗਿਆ ਹੈ, ਕਾਹਦੇ ਓਹਲੇ ਨੇ ਮਾਂ ਬਾਪ ਤੋਂ। ਮਾਂ ਬਾਪ ਤੇ ਤੁਹਾਡੇ ਲਈ ਦੁਆਵਾਂ ਕਰਦੇ ਨੇ, ਮਾਂ ਬਾਪ ਤੇ ਤੁਹਾਡੀ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਨੇ, ਮਾਂ ਬਾਪ ਤੋਂ ਓਹਲੇ ਨਹੀਂ ਰੱਖੀਦੇ। ਜਿਹੜਾ ਮਾਂ ਬਾਪ ਤੋਂ ਅਸੀਸ ਲੈ ਕੇ ਜਾਂਦਾ ਜ਼ਿੰਦਗੀ ਦੀ ਹਰ ਨਹਿਮਤ ਉਹਦੀ ਝੋਲੀ ਵਿੱਚ ਪੈਂਦੀ ਹੈ। ਮੈਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਜ਼ਿਕਰ ਕਰ ਰਿਹਾ ਸੀ। ਮਾਤਾ ਭਾਗ ਭਰੀ ਨੇ ਅਰਦਾਸ ਕੀਤੀ, ਸਤਿਗੁਰੂ ਆਪ ਜੀ ਦੇ ਦੀਦਾਰ ਕਰਨਾ ਚਾਹੁੰਦੀ ਹਾਂ ਕਿ ਸਦਾ ਲਈ ਅੱਖਾਂ ਬੰਦ ਹੋ ਜਾਣ ਤੋਂ ਪਹਿਲਾਂ ਮੈਂ ਆਪ ਜੀ ਦਾ ਦੀਦਾਰ ਇਹਨਾਂ ਅੱਖਾਂ ਨਾਲ ਕਰ ਲਵਾਂ, ਇਹਨਾਂ ਨੇਤਰਾਂ ਨਾਲ ਆਪ ਜੀ ਦੇ ਦਰਸ਼ਨ ਕਰ ਲਵਾਂ, ਮੈਂ ਆਪਣਾ ਮਸਤਕ ਤੁਹਾਡੇ ਚਰਨਾਂ ਤੇ ਰੱਖ ਕੇ ਆਪਣਾ ਜੀਵਨ ਸਫਲਾ ਕਰ ਲਵਾਂ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਪਹੁੰਚੀ ਹੈ ਤੇ ਪਿਆਰ ਦੇ ਖਿੱਚੇ ਹੋਏ ਸਤਿਗੁਰੂ ਹੁਣ ਕਸ਼ਮੀਰ ਜਾਣ ਦਾ ਫੈਸਲਾ ਕਰਦੇ ਨੇ, ਕਿਉਂਕਿ ਪਿਆਰ ਦੀਆਂ ਖਿੱਚਾਂ ਪੈ ਗਈਆਂ, ਪਿਆਰ ਦੀਆਂ ਖਿੱਚਾਂ ਬਹੁਤ ਮਜ਼ਬੂਤ ਹੁੰਦੀਆਂ ਨੇ, ਇਹਨੂੰ ਕੋਈ ਤੰਦਾਂ ਨਹੀਂ ਪਾਈਆਂ ਜਾਂਦੀਆਂ ਜਿਹੜੀਆਂ ਦੁਨੀਆਂ ਨੂੰ ਦਿਖ ਜਾਣੇ, ਕੇਵਲ ਪਿਆਰ ਦੀਆਂ ਤੰਦਾਂ ਹੁੰਦੀਆਂ ਨੇ।
ਪਿਆਰ ਦੀ ਤੰਦ ਦੀ ਖਿੱਚ ਬਹੁਤ ਮਜ਼ਬੂਤ ਹੁੰਦੀ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮਾਤਾ ਗੰਗਾ ਜੀ ਦੇ ਚਰਨਾਂ ਵਿੱਚ ਪਹੁੰਚੇ, ਨਮਸਕਾਰ ਕੀਤੀ, ਮਾਂ ਜੀ ਆਗਿਆ ਦਿਓ, ਥੋੜੇ ਸਮੇਂ ਲਈ ਤੁਹਾਡੇ ਕੋਲੋਂ ਦੂਰ ਜਾਣਾ ਹੈ, ਮਨ ਨਹੀਂ ਕਰਦਾ ਤੁਹਾਡੇ ਚਰਨਾਂ ਤੋਂ ਦੂਰ ਜਾਈਏ, ਪਰ ਕੀ ਕਰੀਏ। ਕੋਈ ਗੁਰੂ ਨਾਨਕ ਦੇ ਮਹਾਰਾਜ ਨੂੰ ਪਿਆਰ ਕਰਨ ਵਾਲੀ ਮਾਂ ਬਿਰਧ ਉਮਰ ਵਿੱਚ ਸਾਨੂੰ ਯਾਦ ਕਰ ਰਹੀ ਹੈ, ਪਿਆਰ ਭੇਟਾ ਤਿਆਰ ਕਰਕੇ ਬੈਠੀ ਹੈ, ਉਹ ਆਪ ਤੇ ਨਹੀਂ ਆ ਸਕਦੀ, ਹੁਣ ਸਾਨੂੰ ਉੱਥੇ ਜਾਣਾ ਪਏਗਾ। ਮਾਂ ਗੰਗਾ ਜੀ ਕੁਝ ਦਿਨਾਂ ਦੀ ਆਗਿਆ ਦੇ ਦਿਓ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮਾਤਾ ਗੰਗਾ ਜੀ ਦੇ ਚਰਨਾਂ ਵਿੱਚ ਆ ਕੇ ਜਿਹੜੀ ਬੇਨਤੀ ਕਰਨ ਲੱਗੇ ਨੇ, ਅੱਜ ਦੇ ਦੀਵਾਨ ਦੀ ਆਖਰੀ ਕਵਿਤਾ ਰਹਿੰਦੇ ਲਗਭਗ 10-11 ਮਿੰਟਾਂ ਵਿੱਚ ਮੇਰੇ ਸਾਥੀ ਇਉਂ ਕਹਿਣ ਲੱਗੇ।

0: ਮੱਦੀ ਸਤਿਗੁਰਾਂ ਦੀ ਧੰਨ ਵਡਿਆਈ ਸੱਚਪ ਮੱਦੀ ਸਤਿਗੁਰਾਂ ਦੀ ਧੰਨ ਵਡਿਆਈ ਹਾਂ ਧੰਨ ਵਡਿਆਈ ਹਾਂ ਧੰਨ ਵਡਿਆਈ
1: ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਨੇ ਮਾਂ ਜੀ ਆਗਿਆ ਦਿਓ ਹੁਣ ਅਸੀਂ ਇਹ ਲੰਮਾ ਪਿੰਡ ਹੈ ਜਿਹੜਾ ਉਸ ਤੇ ਰਵਾਨਾ ਹੋ ਕੇ ਬਾੜ ਤੈਅ ਕਰੀਏ ਤਾਂ ਕਿ ਉਸ ਮਾਂ ਦੀ ਰੀਝ ਪੂਰੀ ਹੋ ਜਾਏ ਇਹ ਹੈ ਗੁਰੂ ਦਾ ਬਿਰਧ ਯਾਦ ਰੱਖਿਓ ਤੁਸੀਂ ਪੜ੍ਹੇ ਲਿਖੇ ਸੂਝਵਾਨ ਐਜੂਕੇਟਡ ਮੇਰੇ ਭੈਣ ਭਰਾ ਬੱਚੇ ਬੱਚੀਆਂ ਸੰਗਤ ਵਿੱਚ ਬੈਠੇ ਹੋ ਬੰਦੇ ਦੇ ਦਿਲ ਦੀ ਗੱਲ ਕੇਵਲ ਬੰਦਾ ਆਪ ਜਾਣਦਾ ਹੁੰਦਾ ਕਿਸੇ ਦੂਜੇ ਨੂੰ ਉਹਦੀ ਗੱਲ ਦਾ ਪਤਾ ਨਹੀਂ ਹੁੰਦਾ ਇਹਦੇ ਦਿਲ ਵਿੱਚ ਕੀ ਹੈ ਮਿਸਾਲ ਮੇਰੇ ਦਿਲ ਵਿੱਚ ਕੀ ਹੈ ਜਾਂ ਮੈਂ ਜਾਣਦਾ ਤੁਹਾਨੂੰ ਮੇਰੇ ਦਿਲ ਦੀ ਗੱਲ ਦਾ ਪਤਾ ਨਹੀਂ ਤੁਹਾਡੇ ਦਿਲ ਵਿੱਚ ਕੀ ਹੈ ਇਹ ਤੁਹਾਨੂੰ ਪਤਾ ਹੈ ਮੈਨੂੰ ਤੁਹਾਡੇ ਦਿਲ ਦੀ ਗੱਲ ਦਾ ਪਤਾ ਨਹੀਂ ਲੇਕਿਨ ਗੁਰੂ ਹੈ ਜਿਹੜਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਹ ਸਭ ਦੇ ਦਿਲ ਦੀ ਜਾਣਦੇ ਇਹ ਗੁਰੂ ਦਾ ਬਿਰਧ ਹੈ ਘੱਟ ਘੱਟ ਕੇ ਅੰਤਰ ਕੀ ਜਾਣਤ ਤੇ ਗੁਰੂ ਦਾ ਬਿਰਧ ਹੈ ਬਿਨ ਬੋਲਿਆਂ ਸਭ ਕੁਛ ਜਾਣਦਾ ਜਦੋਂ ਅਸੀਂ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਨਾ ਅਰਦਾਸ ਸ਼ਬਦਾਂ ਦੀ ਮੁਹਤਾਜ ਨਹੀਂ ਅਰਦਾਸ ਅੰਦਰੋਂ ਹੁੰਦੀ ਹੈ ਤੇ ਗੁਰੂ ਦੇ ਚਰਨਾਂ ਵਿੱਚ ਪਹੁੰਚ ਜਾਂਦੀ ਹੈ ਗੁਰੂ ਕਿਰਪਾ ਕਰੇ ਐਸੀ ਅਰਦਾਸ ਕਰਨ ਦੀ ਸਾਨੂੰ ਜਾਚ ਆ ਜਾਏ ਐਸੀ ਭਾਵਨਾ ਸਾਡੇ ਅੰਦਰ ਬਣ ਜਾਏ ਪਿਆਰ ਦੀ ਭਾਵਨਾ ਹਿਰਦੇ ਕਰਕੇ ਗੁਰੂ ਨਾਲ ਜੁੜੇ ਹੋਣ ਦੇ ਮੁਕਾਮ ਤੱਕ ਅਸੀਂ ਪਹੁੰਚ ਜਾਈਏ ਇਹ ਕੇਵਲ ਤੇ ਕੇਵਲ ਗੁਰੂ ਦੀ ਰਹਿਮਤ ਨਾਲ ਹੁੰਦਾ ਹੈ ਗੁਰੂ ਦੀ ਬਖਸ਼ਿਸ਼ ਨਾਲ ਹੁੰਦਾ ਹੈ ਮੇਰੇ ਹਿੱਸੇ ਦਾ ਵਕਤ ਆਪਣੀ ਮੰਜ਼ਿਲ ਤੇ ਪਹੁੰਚਣ ਵਾਲਾ ਹੈ ਮੈਂ ਆਪਣੇ ਵਿਚਾਰਾਂ ਨੂੰ ਇੱਥੇ ਹੀ ਸੰਖੇਪ ਕਰਕੇ ਸੰਕੋਚ ਕੇ ਵਿਸਰਾਮ ਦਿੰਦਾ ਹਾਂ ਗੁਰੂ ਕਿਰਪਾ ਕਰੇਗਾ ਕੱਲ੍ਹ ਸ਼ਾਮ ਦੇ ਦੀਵਾਨ ਵਿੱਚ ਇਸ ਗੱਲ ਨੂੰ ਫਿਰ ਅੱਗੇ ਤੋਰਾਂਗੇ ਕਿਉਂਕਿ ਸਾਥੋਂ ਬਾਅਦ ਪੰਥ ਦੇ ਮਹਾਨ ਵਿਦਵਾਨ ਗੁਰਦੁਆਰਾ ਸ਼੍ਰੀ ਦੁਖ ਨਿਵਾਰਨ ਸਾਹਿਬ ਪਟਿਆਲਾ ਤੋਂ ਸਿੰਘ ਸਾਹਿਬ ਗਿਆਨੀ ਪ੍ਰਿਤਪਾਲ ਸਿੰਘ ਜੀ ਉਹ ਪਹੁੰਚੇ ਹੋਏ ਨੇ ਜੋ ਆਪ ਜੀ ਨੂੰ ਰੋਜ਼ਾਨਾ ਪ੍ਰਾਚੀਨ ਪੰਥ ਪ੍ਰਕਾਸ਼ ਦੀ ਕਥਾ ਦੁਆਰਾ ਤੇ ਨਾਲ ਨਾਲ ਗੁਰਮਤ ਦੀਆਂ ਵਿਚਾਰਾਂ ਦੁਆਰਾ ਉਸ ਇਤਿਹਾਸ ਨੂੰ ਗੁਰਬਾਣੀ ਦਾ ਜਿਹੜਾ ਸ਼ਬਦ ਹੈ ਉਸ ਰੰਗ ਵਿੱਚ ਰੰਗ ਕੇ ਆਪ ਜੀ ਨੂੰ ਸਾਡੇ ਸ਼ਾਨਾ ਮਤੇ ਇਤਿਹਾਸ ਦੀ ਜਾਣਕਾਰੀ ਪ੍ਰਦਾਨ ਕਰਦੇ ਨੇ ਮੈਂ ਭਾਈ ਸਾਹਿਬ ਜੀ ਨੂੰ ਜਿਉਂਆਂ ਕਹਿੰਦਾ ਆਪ ਜੀ ਜਥੇ ਨੂੰ ਬੇਅੰਤ ਮੁਹੱਬਤ ਬਖਸ਼ਿਸ਼ ਕਰ ਦਿਓ ਪਿਆਰ ਬਖਸ਼ਿਸ਼ ਕਰ ਦਿਓ ਦਸਾਂ ਉਹਨਾਂ ਦੀ ਕਿਰਤ ਵਿੱਚੋਂ ਜਥੇ ਨੂੰ ਪਿਆਰ ਦੇ ਕੇ ਗਏ ਉਹ ਮਹਾਰਾਜ ਚੜ੍ਹਦੀ ਕਲਾ ਬਖਸ਼ਿਸ਼ ਕਰਨ ਹਰ ਮੈਦਾਨ ਫਤਿਹ ਬਖਸ਼ਿਸ਼ ਕਰਨ ਤੁਹਾਡੀਆਂ ਸ਼ੁਭ ਕਾਮਨਾਵਾਂ ਸ਼ੁਭ ਭਾਵਨਾਵਾਂ ਆਸਾਂ ਮੁਰਾਦਾਂ ਪੂਰੀਆਂ ਕਰਨ ਪਿਆਰ ਨਾਲ ਕਹਿ ਦਿਓ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਆਓ ਅਗਲਾ ਪ੍ਰੋਗਰਾਮ ਮਾਨਯੋਗ ਸਿੰਘ ਸਾਹਿਬ ਗੁਰੂ ਕੇ ਵਜ਼ੀਰ ਆਪ ਜੀ ਨਾਲ ਸਾਂਝਾ ਕਰਨਗੇ ਦਾਸਾਂ ਦੀ ਫਤਿਹ ਪ੍ਰਵਾਨ ਕਰੋ ਪਿਆਰ ਸਾਹਿਤ ਕਹਿ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਆਪ ਸੰਗਤਾਂ ਨੂੰ ਢਾਡੀ ਵਾਰਾਂ ਸ਼ਰਵਣ ਕਰਾ ਰਹੇ ਸਨ ਗਿਆਨੀ ਭਾਈ ਤਰਲੋਚਨ ਸਿੰਘ ਜੀ ਪਾਬੰਦੀ ਅਤੇ ਉਹਨਾਂ ਦਾ ਢਾਡੀ ਜੱਥਾ। ਸੰਗਤਾਂ ਵੱਲੋਂ ਬਹੁਤ ਬਹੁਤ ਧੰਨਵਾਦ ਜੱਥੇ ਦਾ। ਹੁਣ ਸਮਾਂ ਕਥਾ ਦਾ ਹੈ। ਗਿਆਨੀ ਪ੍ਰਤਪਾਲ ਸਿੰਘ ਜੀ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲੇ ਵਾਲਿਆਂ ਦੇ ਪਾਸੋਂ ਚੱਲ ਰਹੀ ਲੜੀਵਾਰ ਪੰਥ ਪ੍ਰਕਾਸ਼ ਵਿੱਚ ਕਥਾ ਸਰਵਣ ਕਰੀਏ। ਇਹਨਾਂ ਤੋਂ ਬਾਅਦ ਭਾਈ ਸਾਹਿਬ ਭਾਈ ਨਿਰੰਜਨ ਸਿੰਘ ਜੀ ਵੱਧੀ ਕਲਾਂ ਵਾਲੇ ਆਪ ਸੰਗਤਾਂ ਨੂੰ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕਰਾਉਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਮਲ ਉਸ ਸੁਤ ਹੁਤੋ ਉਸ ਸੁਤ ਔਰ ਨਿਦਾਨ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਾਛਲ ਕਿਰਪਾ ਨਿਧਾਨ ਅਨਾਥ ਨਾਥ ਜਗਤ ਗੁਰੂ ਸਰਬ ਸਾਂਝੀ ਬਾਲਤਾ ਦੇ ਸਾਂਝੇ ਰਹਿਬਰ ਕਲਯੁਗੀ ਜੀਵਾਂ ਦੇ ਉਧਾਰ ਕਰਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ 'ਚ ਜੁੜ ਬੈਠੀ ਗੁਰੂ ਕੀ ਸਾਜੀ ਔਰ ਨਿਵਾਜੀ ਹੋਈ ਗੁਰੂ ਸਵਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਵੱਡਿਆਂ ਭਾਗਾਂ ਵਾਲੇ ਹੋ ਕਿ ਸੰਧਿਆ ਦੇ ਸਜੇ ਦੀਵਾਨਾਂ 'ਚ ਨਿਤਾ ਪ੍ਰਤੀ ਇਕੱਤਰ ਹੋ ਕੇ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਘੜੀਆਂ ਸਮਾਂ ਗੁਰੂ ਲੇਖੇ ਲਾ ਕੇ ਸਫਲਾ ਕਰ ਰਹੇ। ਸੰਧਿਆ ਦੇ ਨਿਤਨੇਮਾਂ ਦੀਆਂ ਹਾਜ਼ਰੀਆਂ ਲਵਾਈਆਂ ਹਨ। ਸੋਦਰ ਆਰਤੀ ਗਾਵੀਆ ਭਾਈ ਭਾਈ ਗੁਰਦਾਸ ਸਾਹਿਬ ਜੀ ਦੇ ਕਥਨ ਨੇ ਕਿ ਸੰਧਿਆ ਸਮੇਂ ਗੁਰੂ ਕੇ ਸਿੱਖ ਸੋਦਰ ਦਾ ਜਾਪ ਜਪਦੇ ਹਨ, ਨਾਲ ਆਰਤੀ ਕੀਰਤਨ ਗਾਇਨ ਕਰਦੇ ਹਨ। ਉਸ ਤੋਂ ਪਰੰਤ ਪੰਥ ਦੇ ਪ੍ਰਸਿੱਧ ਢਾਡੀ ਸਿੰਘ ਗਿਆਨੀ ਤਰਲੋਚਨ ਸਿੰਘ ਜੀ ਭਮੱਦੀ ਦੇ ਜਥੇ ਪਾਸੋਂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਬੀਰੀ ਪੀਰੀ ਦੇ ਮਾਲਕ ਗੁਰਦੇਵ ਪਾਤਸ਼ਾਹ ਦਾ ਪਵਿੱਤਰ ਪ੍ਰਸੰਗ ਮਾਈ ਭਾਗ ਭਰੀ ਦਾ ਪ੍ਰਸੰਗ ਆਪ ਜੀ ਨੇ ਸਰਵਣ ਕੀਤਾ ਹੈ। ਚੱਲ ਰਹੇ ਗੁਰ ਇਤਿਹਾਸ ਗੁਰੂ ਪੰਥ ਦੀ ਕਥਾ ਸਰਵਣ ਕਰਨ ਲਈ ਸ੍ਰੀ ਗੁਰ ਪੰਥ ਪ੍ਰਕਾਸ਼ ਦੀ ਕਥਾ ਸਰਵਣ ਕਰਨ ਲਈ ਇਸ ਵਕਤ ਆਪ ਜੀ ਗੁਰੂ ਚਰਨਾਂ 'ਚ ਤਤਪਰ ਹੋ ਕੇ ਸਾਵਧਾਨ ਹੋ ਕੇ ਜੁੜ ਬੈਠੇ। ਗਰੀਬਨਵਾਜ ਸਤਿਗੁਰੂ ਕਲਗੀਧਰ ਪਾਤਸ਼ਾਹ ਦੇ ਖਾਲਸੇ ਪੰਥ ਨੇ ਬੜੀਆਂ ਮੁਸੀਬਤਾਂ ਝੱਲੀਆਂ ਹਨ। ਇਹ ਖਾਲਸੇ ਪੰਥ ਦਾ ਤਪ ਹੈ ਜੋ ਪੰਥ ਕਰ ਰਿਹਾ। ਰਾਜ ਇੱਦਾਂ ਨਹੀਂ ਮਿਲ ਜਾਂਦੇ, ਰਾਜ ਪ੍ਰਾਪਤ ਕਰਨ ਲਈ ਤਪ ਕਰਨਾ ਪੈਂਦਾ ਹੈ। ਉਹ ਤਪ ਸਿੰਘਾਂ ਨੇ ਜੰਗਲਾਂ ਦੀਆਂ ਝੱਲਾਂ 'ਚ ਰਹਿ ਕੇ ਕੀਤਾ। ਉਹ ਤਪ ਮੈਦਾਨੇ ਜੰਗ ਵਿੱਚ ਦੁਸ਼ਮਣਾਂ ਨਾਲ ਜੂਝਦਿਆਂ ਹੋਇਆਂ ਕੀਤਾ। ਉਸੇ ਤਪ ਦੇ ਦੌਰਾਨ ਪੰਥ ਦੇ ਪ੍ਰਤਾਪ ਅੱਗੇ ਸੂਬੇ ਲਾਹੌਰ ਨੇ ਝੁੱਕ ਕੇ ਨਵਾਬੀ ਦੀ ਖਿਲਤ ਭੇਜੀ ਹੈ। ਉਹ ਕਿਵੇਂ ਝੁਕਿਆ ਉਹਦਾ ਪ੍ਰਸੰਗ ਆ ਰਿਹਾ। ਮਾਝੇ ਦੇ ਇਲਾਕੇ 'ਚ ਸਿੰਘਾਂ ਨੇ ਬਹੁਤ ਸਾਰੇ ਨਗਰਾਂ ਨੂੰ ਸੋਧਾ ਲਾਉਣਾ ਸ਼ੁਰੂ ਕੀਤਾ। ਮਾਝੇ ਦੇ ਲੋਕਾਂ ਨੇ ਲਾਹੌਰ ਦੇ ਨਵਾਬ ਨੂੰ ਟਕੇ ਭਰਨੇ ਮਾਮਲਾ ਭਰਨਾ ਬੰਦ ਕਰ ਦਿੱਤਾ। ਲਾਹੌਰ ਦਾ ਨਵਾਬ ਅਸਲਮ ਖਾਂ ਸੀ, ਬੜਾ ਪਰੇਸ਼ਾਨ ਹੋਇਆ ਕਿਉਂਕਿ ਦਿੱਲੀ ਤੋਂ ਵੀ ਉਹਨੂੰ ਘੂਰ ਆਉਣ ਲੱਗੀ ਕਿ ਤੂੰ ਮੇਰੇ ਕੋਲ ਟੈਕਸ ਨਹੀਂ ਭਰਦਾ। ਕਹਿਣ ਲੱਗਾ ਜੀ ਮੇਰੇ ਕੋਲ ਤਾਂ ਮੁਲਕ ਆ ਕੇ ਟੈਕਸ ਨਹੀਂ ਦਿੰਦਾ ਅਤੇ ਮੈਂ ਅੱਗੇ ਤੁਹਾਨੂੰ ਕਿੱਥੋਂ ਦੇਵਾਂ। ਇਹਦੀ ਜਿਹੜੀ ਫੌਜ ਸੀ, ਸਿਪਾਹੀ ਸੀ, ਉਹ ਵੀ ਨੌਕਰੀਆਂ ਛੱਡ ਕੇ ਚਲੇ ਗਏ ਜਦੋਂ ਉਹਨਾਂ ਨੂੰ ਤਨਖਾਹਾਂ ਨਾ ਮਿਲੀਆਂ। ਤਾਂ ਉਸ ਵਕਤ ਮਾਝੇ ਦੇ ਇਲਾਕੇ ਦੇ ਜਿੰਨੇ ਮੌਲਵੀ ਮਲੰਗ ਕਾਜੀ ਇਹ ਇਕੱਠੇ ਹੋ ਕੇ ਸੂਬੇ ਲਾਹੌਰ ਕੋਲ ਆਏ ਨੇ। ਉਹਦੀ ਕਚਹਿਰੀ 'ਚ ਬੜਾ ਵੱਡਾ ਇਕੱਠ ਹੋਇਆ। ਇਹਨਾਂ ਨੇ ਆ ਕੇ ਪੁਕਾਰ ਕੀਤੀ ਹੈ ਕਿ ਸਾਨੂੰ ਕਿਸੇ ਪ੍ਰਕਾਰ ਨਾਲ ਆਪਣਾ ਰਾਜ ਬਚਾਉਣਾ ਚਾਹੀਦਾ ਹੈ, ਦੀਨ ਮਜ਼ਹਬ ਦੇ ਨਾਂ 'ਤੇ ਸਾਰੇ ਤੁਰਕਾਂ ਨੂੰ ਇਕੱਠਾ ਕਰਨਾ ਚਾਹੀਦਾ। ਤਾਂ ਉਸ ਵਕਤ ਇਹਨਾਂ ਨੇ ਦੀਨ ਮਜ਼ਹਬ ਦੇ ਨਾਂ 'ਤੇ ਬਹੁਤ ਵੱਡੀ ਗਿਣਤੀ ਵਿੱਚ ਤੁਰਕਾਂ ਨੂੰ ਇਕੱਠਿਆਂ ਕੀਤਾ। ਦਿੱਲੀ ਤੋਂ ਵੀ ਇੱਕ ਹਜ਼ਾਰੀ ਜਰਨੈਲ ਆਇਆ, ਅਨਾਤੁੱਲਾ ਖਾਂ ਉਹਦਾ ਨਾਮ ਹੈ, ਜੋ ਫਰੀਦਾਬਾਦ ਦੇ ਰਹਿਣ ਵਾਲੇ ਸੀ, ਤਰਾਵੜੀ ਤੋਂ, ਕਰਨਾਲ ਤੋਂ, ਪਾਣੀਪਤ ਤੋਂ, ਜਲੰਧਰ ਤੋਂ ਬਹੁਤ ਸਾਰੇ ਤੁਰਕ ਇਕੱਠੇ ਹੋ ਕੇ ਲਾਹੌਰ ਪੁੱਜੇ ਨੇ। ਈਦਗਾਹ ਵਿੱਚ ਇਹਨਾਂ ਨੇ ਹੈਦਰੀ ਝੰਡਾ ਗੱਡ ਦਿੱਤਾ। ਉਸ ਹੈਦਰੀ ਝੰਡੇ ਦੇ ਥੱਲੇ ਸਾਰੇ ਤੁਰਕ ਆ ਕੇ ਇਕੱਠੇ ਹੋ ਗਏ ਨੇ। ਸਾਂਝ ਵਿਚਾਰ ਕਰ ਰਹੇ ਨੇ ਕਿ ਜਿੱਥੇ ਵੀ ਸਿੰਘ ਲੱਭਣ ਉਹਨਾਂ ਸਿੰਘਾਂ ਨੂੰ ਪਕੜ ਕੇ ਉਹਨਾਂ ਦਾ ਖੋਰਾ ਖੋਜ ਮਿਟਾਈਏ, ਉਹਨਾਂ ਨੂੰ ਘੇਰ ਕੇ ਮਾਰੀਏ। ਖਾਲਸੇ ਨੂੰ ਵੀ ਖਬਰਾਂ ਪਹੁੰਚ ਗਈਆਂ। ਸਿੰਘ ਪਹਿਲਾਂ ਸ੍ਰੀ ਅੰਮ੍ਰਿਤਸਰ ਸਾਹਿਬ ਰਹਿੰਦੇ ਸਨ, ਪਤਾ ਲੱਗਾ ਜਦੋਂ ਵੀ ਤੁਰਕ ਆ ਰਹੇ ਨੇ ਤਾਂ ਸਿੰਘਾਂ ਨੇ ਆਪਣੇ ਵੱਖੋ ਵੱਖਰੇ ਜਥੇ ਬਣਾ ਲਏ, ਖਿੰਡ ਗਏ ਜੰਗਲਾਂ ਦੀਆਂ ਝੱਲਾਂ 'ਚ। ਰੋਈਆਂ ਚ ਰਹਿ ਕੇ ਖੱਡਾਂ ਚ ਰਹਿ ਕੇ ਲੁਕ ਛਿਪ ਕੇ ਸਮਾਂ ਪਾਸ ਕਰਨ ਲੱਗੇ। ਤੁਰਕਾਂ ਦੇ ਜਿਹੜੇ ਜਥੇ ਸੀ ਉਹ ਲੱਭਦੇ ਫਿਰਦੇ ਸਿੰਘਾਂ ਨੂੰ, ਕਈ ਥਾਵਾਂ ਤੇ ਸਿੰਘਾਂ ਦਾ ਇਹਨਾਂ ਨਾਲ ਮਾਰ ਬਕਾਰਾ ਵੀ ਹੁੰਦਾ, ਜੰਗ ਯੁੱਧ ਵੀ ਹੁੰਦਾ। ਤੁਰਕਾਂ ਦੀ ਨੱਕ ਦੇ ਵਿੱਚ ਖਾਲਸੇ ਨੇ ਪੂਰਾ ਨੱਕ ਦਮ ਕਰਕੇ ਰੱਖਿਆ ਹੈ। ਸੁਖਾਲਾ ਨਹੀਂ ਸੀ ਖਾਲਸੇ ਨਾਲ ਲੜਨਾ, ਇਹ ਸੋਚਦੇ ਸੀ ਵੀ ਸ਼ਾਇਦ ਸੁਖਾਲਾ ਹੀ ਹੋਵੇਗਾ ਸਿੰਘਾਂ ਨਾਲ ਲੜਨਾ। ਇਹ ਤਾਂ ਇਹ ਸਮਝ ਕੇ ਇਕੱਠੇ ਹੋਏ ਵੀ ਸ਼ਾਇਦ ਸਾਨੂੰ ਜਿਆਫਤ ਮਿਲੇਗੀ ਅੱਗੇ, ਪਰ ਇਹ ਨਹੀਂ ਸੀ ਪਤਾ ਕਿ ਖਾਲਸੇ ਦੀਆਂ ਤਲਵਾਰਾਂ ਨਾਲ ਇਹਨਾਂ ਨੇ ਜੰਮਪੁਰੀ ਨੂੰ ਜਾਣਾ ਹੈ। ਜਿਸ ਪ੍ਰਕਾਰ ਨਾਲ ਇਹ ਦੀਨ ਮਜ਼ਹਬ ਦੇ ਨਾਂ ਤੇ ਇਕੱਠੇ ਹੋ ਕੇ ਖਾਲਸੇ ਦੀ ਭਾਲ ਕਰ ਰਹੇ ਨੇ, ਸਿੰਘਾਂ ਨਾਲ ਜੂਝ ਰਹੇ ਨੇ, ਸਿੰਘ ਇਹਨਾਂ ਨਾਲ ਜੂਝ ਰਹੇ ਨੇ, ਉਹ ਕਥਾ ਪੰਥ ਦੇ ਮਹਾਨ ਵਿਦਵਾਨ ਮਹਾਂਪੁਰਖ ਭਾਈ ਸਾਹਿਬ ਭਾਈ ਰਤਨ ਸਿੰਘ ਜੀ ਭੰਗੂ ਜੀ ਨੇ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਲਿਖੀ ਹੈ। ਆਓ ਮਨ ਬਿਰਤੀਆਂ ਇਕਾਗਰ ਕਰਕੇ ਇਸ ਪਵਿੱਤਰ ਅੰਮ੍ਰਿਤਮਈ ਕਥਾ ਨੂੰ, ਸਾਡੇ ਪੁਰਖਿਆਂ ਦੇ ਇਤਿਹਾਸ ਨੂੰ, ਵਡੇਰਿਆਂ ਦੇ ਇਤਿਹਾਸ ਨੂੰ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਉਹਨਾਂ ਸਮੂਹ ਸ਼ਹੀਦਾਂ ਮੁਰੀਦਾਂ ਮਹਾਂਪੁਰਖਾਂ ਦੇ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ, ਰਸਨਾਂ ਨੂੰ ਪਵਿੱਤਰ ਕਰਦਿਆਂ, ਸਮੂਹ ਮਾਈ ਭਾਈ ਆਖੋ ਜੀ ਸਤਿ

0: ਗੁਰੂ ਖਾਲਸਾ ਜੀ ਇੱਕ ਟੋਡਰਮੱਲ ਨਾਮ ਦੇ ਮਹਾਂਪੁਰਖ ਹੋਏ ਜਿਨ੍ਹਾਂ ਨੇ ਸਾਹਿਬਜ਼ਾਦਿਆਂ ਦੇ ਪਾਵਨ ਸਰੀਰਾਂ ਦਾ ਅੰਤਿਮ ਸੰਸਕਾਰ ਕੀਤਾ। ਇੱਕ ਟੋਡਰਮੱਲ ਜਿਹਨੂੰ ਦੀਵਾਨ ਟੋਡਰਮੱਲ ਕਹਿੰਦੇ ਹੈ, ਇਹ ਔਰੰਗਜ਼ੇਬ ਬਾਦਸ਼ਾਹ ਦਾ ਦੀਵਾਨ ਹੋਇਆ, ਇਹਨੂੰ ਰਾਜਾ ਟੋਡਰਮੱਲ ਕਹਿੰਦੇ ਸੀ। ਜਿੰਨਾ ਵੀ ਹੁਣ ਹਿੰਦੁਸਤਾਨ ਵਿੱਚ ਜਿਹੜਾ ਮਾਲ ਮਹਿਕਮਾ ਹੈ ਜ਼ਮੀਨਾਂ ਦਾ, ਉਹ ਜ਼ਮੀਨਾਂ ਦੀ ਜਿਹੜੀ ਮਾਲ ਮਹਿਕਮੇ ਦੀ ਵੰਡ ਕੀਤੀ ਜਾਂਦੀ ਹੈ, ਉਹਨਾਂ ਦੀਆਂ ਜਿਹੜੀਆਂ ਗਰਦਾਵਰੀਆਂ ਬਣਾਉਣ ਦੇ ਜਾਂ ਉਹਨਾਂ ਦੇ ਖਸਰੇ ਨੰਬਰ ਬਣਾਉਣ ਦੇ ਜਾਂ ਖੇਵਟਾਂ ਬਣਾਉਣ ਦੀ ਜਿੰਨੀ ਵੀ ਉਹ ਵਿੱਦਿਆ ਹੈ, ਉਹ ਦੀਵਾਨ ਟੋਡਰਮੱਲ ਨੇ ਯਾਦ ਕੀਤੀ ਸੀ। ਇਹਨੂੰ ਮਾਲ ਮਹਿਕਮੇ ਦਾ ਬੜਾ ਵਿਦਵਾਨ ਮੰਨਿਆ ਜਾਂਦਾ ਸੀ। ਤੋ ਉਹ ਜਿਹੜਾ ਰਾਜਾ ਟੋਡਰਮੱਲ ਹੈ, ਇਹ ਬਾਦਸ਼ਾਹ ਅਕਬਰ ਦਾ ਦੀਵਾਨ ਸੀ। ਉਹਦੇ 9 ਰਤਨਾਂ ਚੋਂ ਇੱਕ ਰਤਨ ਸੀ
1: ਪਹਾੜ ਮੱਲ ਉਸ ਸੁਤ ਹਤੋ ਉਸ ਸੁਤ ਔਰ ਨਿਦਾਨ।
0: ਟੋਡਰਮੱਲ ਦੇ ਪੁੱਤਰ ਦਾ ਨਾਮ ਸੀ ਪਹਾੜ ਮੱਲ, ਤੇ ਅੱਗੋਂ ਪਹਾੜ ਮੱਲ ਦੇ ਪੁੱਤਰ ਦਾ ਨਾਮ ਸੀ ਨਿਦਾਨ ਮੱਲ, ਯਾਨੀ ਕਿ ਉਹਦਾ ਪੋਤਰਾ ਹੋ ਗਿਆ ਟੋਡਰਮੱਲ ਦਾ। ਤੇ ਜਦੋਂ ਇਹ ਖਾਲਸੇ ਦੇ ਜੰਗਾਂ ਯੁੱਧਾਂ ਦਾ ਵੇਲਾ ਸੀ, ਉਦੋਂ ਟੋਡਰਮੱਲ ਦਾ ਜਿਹੜਾ ਪੋਤਰਾ ਸੀ ਨਿਦਾਨ ਮੱਲ, ਇਹਦਾ ਸਮਾਂ ਸੀ। ਕਹਿੰਦੇ ਉਹ ਵੀ ਆ ਗਿਆ ਤੁਰਕਾਂ ਨਾਲ ਰਲ ਕੇ, ਕਿਉਂਕਿ ਉਹਦਾ ਉਹਦੇ ਵੱਡੇ ਵਡੇਰੇ ਜਿਹੜੇ ਸੀ ਤੁਰਕਾਂ ਵਾਸਤੇ ਮੁਗਲਾਂ ਵਾਸਤੇ ਕੰਮ ਕਰਦੇ ਸੀ। ਜਦੋਂ ਦੀਨ ਮਜ਼ਹਬ ਦੇ ਨਾਂ ਤੇ ਤੁਰਕ ਲਾਹੌਰ ਦੀ ਧਰਤੀ ਤੇ ਇਕੱਠੇ ਹੋਏ, ਤੇ ਉਹ ਜਿਹੜਾ ਨਿਦਾਨ ਮੱਲ ਸੀ ਉਹਦੀ ਬੁਰੀ ਸ਼ਾਮਤ ਆ ਗਈ। ਉਹ ਵੀ ਇਹਨਾਂ ਦੇ ਨਾਲ ਤੁਰਕਾਂ ਦੇ ਨਾਲ ਖਾਲਸੇ ਦੇ ਬਰਖਿਲਾਫ ਆ

0: ਇਹਨੇ ਕਿਹਾ ਵੀ ਜਿਹਦੇ ਕੋਲ ਖਰਚ ਮੁੱਕ ਜਾਏਗਾ, ਇਹਦੇ ਕੋਲ ਪੈਸਾ ਬੜਾ ਸੀ, ਪਿਓ ਦਾਦੇ ਦਾ ਮਾਲ ਮਹਿਕਮਾ ਜਿੰਨਾ ਸੀ ਹਿੰਦੁਸਤਾਨ ਦਾ ਇਹਦੇ ਦਾਦੇ ਨੇ ਬਣਾਇਆ ਸੀ, ਉਹਦੇ ਕੋਲ ਸੀ, ਜਿੰਨੇ ਮਾਮਲੇ ਆਉਂਦੇ ਸੀ ਜ਼ਮੀਨਾਂ ਦੇ ਟੈਕਸ ਆਉਂਦੇ ਸੀ ਉਹ ਇਹਦੇ ਅਧੀਨ ਹੋ ਕੇ ਆਉਂਦੇ ਸੀ। ਅੱਜ ਵੀ ਪੰਜਾਬ ਦੇ ਵਿੱਚ ਜਿੰਨਾ ਪਟਵਾਰਖਾਨਾ ਹੈ, ਪਟਵਾਰੀਆਂ ਦੀ ਦੁਕਾਨਾਂ ਦੇੜੀਆਂ ਹੁੰਦੀਆਂ, ਉਹਨਾਂ ਦੇ ਦਫ਼ਤਰ ਹੁੰਦੇ, ਉੱਥੇ ਤਕਰੀਬਨ ਉਹਨਾਂ ਨੇ ਟੋਡਰ ਮੱਲ ਦੀ ਫੋਟੋ ਲਾਈ ਹੁੰਦੀ ਹੈ। ਉਹ ਮਾਲ ਮਹਿਕਮੇ ਦਾ ਉਸ ਵੇਲੇ ਦਾ ਬੜਾ ਵੱਡਾ ਪ੍ਰਸਿੱਧ ਮੰਤਰੀ ਰਿਹਾ, ਦੀਵਾਨ ਰਿਹਾ, ਤੋ ਇਹਨਾਂ ਕੋਲ ਪੈਸਾ ਬੜਾ ਸੀ। ਨਿਦਾਨ ਮੱਲ ਤੁਰਕਾਂ ਨੂੰ ਕਹਿੰਦਾ ਵੀ ਜੇ ਕਿਸੇ ਕੋਲ ਪੈਸਾ ਥੁੜ ਜਾਏ, ਲੋੜ ਪਵੇ, ਤੇ ਮੈਂ ਉਹਨਾਂ ਦੀ ਮਦਦ ਕਰਾਂਗਾ, ਉਹਨੇ ਉੱਚੀ ਆਵਾਜ਼ ਦੇ ਵਿੱਚ ਡੋਂਡੀ ਪਟਵਾ ਦਿੱਤੀ ਵੀ ਜਿਹਨੂੰ ਕਿਸੇ ਨੂੰ ਖਰਚ ਦੀ ਲੋੜ ਪਵੇ, ਰਾਸ਼ਨ ਦੀ ਲੋੜ ਪਵੇ, ਕਿਸੇ ਰਸਤ ਬਸ ਦੀ ਲੋੜ ਪਵੇ, ਉਹ ਮੇਰੇ ਕੋਲੋਂ ਆ ਕੇ ਲੈ ਜਾਵੇ, ਮੈਂ ਇਹ ਪਹੁੰਚਾਵਾਂਗਾ। ਕਹਿੰਦੇ ਫਿਰ ਉਹ ਇੱਕ ਜਿਹੜਾ 1000 ਸਿਪਾਹੀ ਦਿੱਲੀਓਂ ਆਇਆ ਸੀ ਇਨਾਇਤੁੱਲਾ ਖਾਂ ਦੇ ਨਾਲ, ਤਰਾਵੜੀ ਤੋਂ ਚੱਲ ਕੇ ਆਏ ਸੀ, ਉਹਨਾਂ ਦਾ ਇੱਕ ਘੋੜ ਸਵਾਰ ਜਿਹੜਾ ਸੀ ਉਹ ਪਹੁੰਚਿਆ ਲਾਹੌਰ ਸ਼ਹਿਰ ਵਿੱਚ ਆਇਆ। ਕਹਿੰਦੇ ਉਹਨਾਂ ਦੀ ਮੱਤ ਗਵਾਈ ਗਈ, ਮੱਤ ਤੇ ਪੜਦਾ ਪੈ ਗਿਆ, ਉਹਨਾਂ ਨੂੰ ਇਹ ਭੁੱਲ ਗਿਆ ਕਿ ਸਾਡਾ ਕਾਲ ਸਾਨੂੰ ਬੁਲਾ ਰਿਹਾ। ਇਉਂ ਕਹਿ ਲਓ ਵੀ ਜੰਮ ਨੇ ਇਹਨਾਂ ਦੀ ਮੱਤ ਮਾਰ ਦਿੱਤੀ, ਇਹਨਾਂ ਨੂੰ ਭੁੱਲ ਗਿਆ ਵੀ ਅਸੀਂ ਜੰਮਾਂ ਦੀ ਖੁਰਾਕ ਹੋਣ ਵਾਲੇ ਹਾਂ। ਕਹਿੰਦੇ ਇਹਨਾਂ ਨੇ ਨਵਾਬ ਲਈ ਤੋਪਾਂ ਲਿਆ ਕੇ ਹਾਜ਼ਰ ਕੀਤੀਆਂ, ਦਿੱਲੀ ਤੋਂ ਤੋਪਾਂ ਆਈਆਂ, ਉਹ ਸੂਬੇ ਲਾਹੌਰ ਦੀ ਮਦਦ ਵਾਸਤੇ ਤੋਪਾਂ ਹਾਜ਼ਰ ਕੀਤੀਆਂ। ਕਿਉਂਕਿ ਬੜਾ ਵੱਡਾ ਜੰਬੂਰ ਖਾਨਾ, ਜੰਬੂਰ ਹੁੰਦੀਆਂ ਨੇ ਛੋਟੀਆਂ ਤੋਪਾਂ ਜਿਹੜੀਆਂ ਇੱਕ ਜਗ੍ਹਾ ਤੋਂ ਦੂਜੀ ਥਾਂ ਤੇ ਲਿਜਾਣੀਆਂ ਸੌਖੀਆਂ ਹੁੰਦੀਆਂ, ਉਹ ਛੋਟੀਆਂ ਤੋਪਾਂ ਦਾ ਜੰਬੂਰ ਖਾਨਾ ਵੀ ਇਹਨਾਂ ਦੇ ਕੋਲ ਆ ਗਿਆ। ਜਿਹਦੇ ਕੋਲ ਵੀ ਜਾਣ ਦੀ ਹਿੰਮਤ ਸੀ, ਜਿਹਦੇ ਵੀ ਸਰੀਰ ਵਿੱਚ ਜਾਣ ਲਈ ਤਾਣ ਸੀ, ਉਹਨੇ ਕਿਹਾ ਨਵਾਬ ਨੇ, ਕਹਿੰਦਾ ਉਹ ਮੇਰੇ ਲਈ ਚਾਕਰ ਬਣ ਕੇ ਵੀ ਚੜ ਸਕਦਾ, ਜਿਹਨੇ ਨੌਕਰੀ ਕਰਨੀ ਮੈਂ ਉਹਨੂੰ ਤਨਖਾਹ ਵੀ ਦੇਵਾਂਗਾ। ਮੁਸਲਮਾਨੀ ਬਹੁਤ ਆਈ ਵੱਲ, ਗੱਲ ਕੀ ਵੀ ਬਹੁਤ ਸਾਰੇ ਮੁਸਲਮਾਨ ਜਿਹਾਦ ਦੇ ਨਾਂ ਤੇ, ਦੀਨ ਮਜ਼ਹਬ ਦੇ ਨਾਂ ਤੇ ਲਾਹੌਰ ਦੀ ਧਰਤੀ ਤੇ ਆ ਕੇ ਇਕੱਠੇ ਹੋ ਗਏ। ਅਲੀ ਅਲੀ ਕਹਿ ਕੇ ਭਈ ਰਲ, ਯਾ ਅਲੀ ਯਾ ਅਲੀ ਯਾ ਮੁਹੰਮਦ ਯਾ ਮੁਹੰਮਦ ਕਹਿ ਕੇ ਆਣ ਕੇ ਇਕੱਠੇ ਹੋ ਗਏ। ਇਹਨਾਂ ਨੇ ਕਈ ਝੰਡੇ ਆਪੋ, ਕਿਉਂਕਿ ਜਿੰਨੇ ਆਏ ਉਹਨਾਂ ਦੀਆਂ ਬੈਰਕਾਂ ਵੱਖੋ ਵੱਖਰੀਆਂ ਨੇ, ਮਿਸਲਾਂ ਵੱਖੋ ਵੱਖਰੀਆਂ ਨੇ, ਸਾਰੀਆਂ ਮਿਸਲਾਂ ਦੇ ਆਪੋ ਆਪਣੇ ਨਿਸ਼ਾਨ ਨੇ। ਕਹਿੰਦੇ ਸਾਰਿਆਂ ਨੇ ਆਪੋ ਆਪਣੇ ਨਿਸ਼ਾਨ ਲਿਆ ਕੇ ਗੱਡ ਦਿੱਤੇ। ਏਦਾਂ ਕਹਿ ਲੋ ਵੀ ਲਾਹੌਰ ਦੀ ਧਰਤੀ ਤੇ ਤਕਰੀਬਨ ਅੱਧਾ ਜਹਾਨ ਇਕੱਠਾ ਹੋ ਗਿਆ, ਅੱਧਾ ਜਹਾਨ ਕਹਿੰਦੇ ਲਾਹੌਰ ਦੀ ਧਰਤੀ ਤੇ ਆ ਕੇ ਇਕੱਠਾ ਹੋ ਗਿਆ, ਅੱਧਾ ਮੁਸਲਮਾਨਾਂ ਦਾ ਮੁਲਖਈਆ ਇਕੱਠਾ ਹੋ ਗਿਆ।
1: ਸਿੰਘ ਨਹੀਂ ਆਟੇ ਮਦ ਲੂਣ,
0: ਹੁਣ ਸਿੰਘਾਂ ਦੀ ਗਿਣਤੀ ਇਉਂ ਹੈ ਜਿਵੇਂ ਆਟੇ ਵਿੱਚ ਲੂਣ। ਆਟੇ ਚ ਲੂਣ ਕਿਹੜਾ ਪਤਾ ਲੱਗਦਾ, ਪਰ ਗਿਆਨੀ ਗਿਆਨ ਸਿੰਘ ਨੇ ਇੱਕ ਜਗ੍ਹਾ ਤੇ ਲਿਖਿਆ ਵੀ ਆਟੇ ਚ ਲੂਣ ਹੁੰਦਾ ਥੋੜਾ, ਪਰ ਆਟੇ ਦਾ ਸਵਾਦ ਬਦਲ ਕੇ ਰੱਖ ਦਿੰਦਾ। ਆਖੋ ਸਤਨਾਮ ਸ੍ਰੀ, ਹੁੰਦਾ ਥੋੜਾ ਪਰ ਆਟੇ ਦਾ ਸਵਾਦ ਬਦਲ ਕੇ ਰੱਖ ਦਿੰਦਾ। ਤੁਰਕਾਂ ਦੀ ਗਿਣਤੀ ਭਾਵੇਂ ਬਹੁਤ ਜ਼ਿਆਦਾ, ਸਿੰਘ ਵਿੱਚ ਆਟੇ ਚ ਲੂਣ ਦੇ ਤੁਲ ਨੇ, ਪਰ ਇਹਨਾਂ ਤੁਰਕਾਂ ਦਾ ਇੱਕ ਵਾਰੀ ਸਵਾਦ ਬਦਲ ਕੇ ਰੱਖ ਦੇਣਗੇ ਸਿੰਘ। ਹਾਂਜੀ,
1: ਜਿਹੇ ਲੋਕ ਬਚੇ ਨਾ ਲੱਭੇ ਸੋ ਕੂਣ,
0: ਹੁਣ ਸਿੰਘਾਂ ਨੂੰ ਕੋਈ ਇਹੋ ਜਿਹਾ ਕੋਨਾ ਨਹੀਂ ਲੱਭਦਾ ਪੰਜਾਬ ਦੇ ਵਿੱਚ ਜਿੱਥੇ ਜਾ ਕੇ ਲੁਕ ਕੇ ਇਹਨਾਂ ਤੁਰਕਾਂ ਤੋਂ ਬਚ ਸਕਣ।
1: ਤੁਰਕ ਆਂਦੀ ਸਿੰਘ ਨਾ ਹੀ ਵਰੋਲਾ,
0: ਏਦਾਂ ਕਹਿ ਲੋ ਵੀ ਤੁਰਕ ਹਨੇਰੀ ਬਣ ਕੇ ਆਏ ਨੇ, ਤੇ ਸਿੰਘ ਤਾਂ ਛੋਟੇ ਜਿਹੇ ਵਾਵਰੋਲੇ ਵਾਂਗੂ ਨੇ, ਵਾਵਰੋਲੇ ਹੁੰਦੇ ਆ ਨਾ, ਕਹਿੰਦੇ ਉਹ ਵਾਵਰੋਲੇ ਵਾਂਗੂ ਵੀ ਕੋਈ ਨੀ ਸਿੰਘ ਤਾਂ, ਤੇ ਤੁਰਕ ਪੂਰੀ ਹਨੇਰੀ ਬਣ ਕੇ ਚੜ ਕੇ ਆਏ ਹਨ।
1: ਕਰ ਸਿੰਘਣ ਹੱਥ ਨਾ ਖੋਲੇ,
0: ਤੇ ਸਿੰਘ ਵੀ ਜਿਹੜੇ ਨੇ ਹੁਣ ਪੂਰੇ ਬੇਝਿੱਕ ਹੋ ਕੇ ਹੱਥ ਨਹੀਂ ਖੋਲ ਸਕਦੇ, ਕਿਉਂਕਿ ਤੁਰਕਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ।
1: ਬਹੁਤ ਨੂੰ ਸਿਉਂ ਕਿਆ ਥੋੜੇ ਕਰੇ,
0: ਤੇ ਸੁਭਾਵਕ ਹੈ ਜੇ ਬਹੁਤੇ ਤੁਰਕ ਨੇ ਤੇ ਥੋੜੇ ਸਿੰਘ ਕਿੰਨਾ ਕੁ ਉਹਨਾਂ ਨਾਲ ਲੜਦੇ, ਕਿੰਨਿਆਂ ਕੁ ਨੂੰ ਮਾਰਦੇ, ਕਿੰਨਿਆਂ ਕੁ ਨਾਲ ਜੂਝਦੇ।
1: ਵਕਤ ਦੇਖ ਸਿੰਘ ਜਾਵੇ ਟਰੇ,
0: ਤੇ ਸਿੰਘ ਵਕਤ ਵੇਖ ਕੇ ਨਾ ਵੀ ਹੁਣ ਸਾਡਾ ਵਕਤ ਨਹੀਂ ਹੈ, ਉਹ ਸੱਜੇ ਖੱਬੇ ਹੋ ਕੇ ਹਰਨ ਭਰਨ ਹੋ ਜਾਂਦੇ ਆ। ਜਦੋਂ ਤੁਰਕਾਂ ਦੀ ਅਵਾਈ ਵੇਖਦੇ ਤੇ ਸਿੰਘ ਅੱਗੇ ਪਿੱਛੇ ਹੋ ਜਾਂਦੇ ਹਨ।
1: ਭਾਈ ਸਿੰਘਨ ਕੋ ਔਖੀ ਗੱਲ,
0: ਹੁਣ ਸਿੰਘਾਂ ਲਈ ਬੜਾ ਔਖਾ ਸਮਾਂ ਆਣ ਬਣਿਆ, ਬੜੀ ਔਖੀ ਘਾਟੀ ਖਾਲਸੇ ਲਈ ਆ ਬਣੀ।
1: ਬਚੈ ਤਹਾਂ ਜਾਹੇ ਭਾਰੋ ਝੱਲ,
0: ਹੁਣ ਸਿੰਘ ਉੱਥੇ ਬਚ ਸਕਦੇ ਨੇ ਜਿੱਥੇ ਕੋਈ ਬਹੁਤ ਵੱਡੀ ਝੱਲ ਹੋਵੇ ਤੇ ਸੈਂਕੜੇ ਕਿੱਲਿਆਂ ਦੇ ਵਿੱਚ ਉਹ ਝੱਲ ਫੈਲੀ ਹੋਵੇ, ਕੋਈ ਇਹੋ ਜਿਹੀ ਥਾਂ ਤੇ ਇਹੋ ਜਿਹੀ ਛੰਭ ਵਿੱਚ ਜਾ ਕੇ ਸਿੰਘ ਲੁਕ ਕੇ ਬਚ ਸਕਦੇ ਸਨ।
1: ਦੋਹਰਾ ਤੋ ਸਿੰਘ ਨਾਠ ਕਰ ਤਹਿ ਬਹਿ ਕਹੀਂ ਓਲਾ ਝੱਲ ਤਕਾਏ,
0: ਕਹਿੰਦੇ ਤੁਰਕਾਂ ਤੋਂ ਬਚਣ ਲਈ ਸਿੰਘ ਨੱਠ ਕੇ ਉਸ ਜਗ੍ਹਾ ਤੇ ਜਾ ਕੇ ਬਹਿੰਦੇ ਹੈ, ਕੋਈ ਓਟ ਵੇਖ ਲੈਂਦੇ, ਕੋਈ ਝੱਲ ਵੇਖ ਲੈਂਦੇ, ਕੋਈ

0: ਵੀਰ ਨੂੰ ਸਿੰਘਾਂ ਨੇ ਇੱਕ ਟਿਕਾਣਾ ਲੱਭਿਆ ਗੁਰਦਾਸਪੁਰ ਦੇ ਲਾਗੇ ਕਾਨੂੰ ਆਣ ਦੀ ਛੰਭ। ਇਹ ਸਿੰਘਾਂ ਦਾ ਬੜੇ ਲੰਮੇ ਸਮੇਂ ਤੱਕ ਆਰਾਮਗਾਹ ਰਹੀ। ਇੱਥੇ ਛੋਟਾ ਘੱਲੂਘਾਰਾ ਹੋਇਆ, ਉਹ ਕਥਾ ਵੀ ਅੱਗੇ ਆਵੇਗੀ। ਕਾਨੂੰ ਆਣ ਦੀ ਜਿਹੜੀ ਛੰਭ ਹੈ ਇਹ ਸੈਂਕੜਿਆਂ ਕਿੱਲਿਆਂ ਦੇ ਵਿੱਚ ਫੈਲੀ ਹੋਈ ਸੀ। ਸਿੰਘ ਉੱਥੇ ਆ ਕੇ ਰਹਿਣ ਲੱਗ ਪਏ। ਹੁਣ ਲੰਗਰ ਪ੍ਰਸ਼ਾਦਾ ਤਾਂ ਲੱਭਦਾ ਨਹੀਂ ਖਾਲਸੇ ਨੂੰ। ਹੁਣ ਉਸ ਛੰਭ ਦੇ ਵਿੱਚ ਜਿਹੜਾ ਕੋਈ ਸ਼ਿਕਾਰ ਮਿਲਦਾ ਖਾਲਸੇ ਨੂੰ, ਉਹ ਸ਼ਿਕਾਰ ਲੱਭ ਕੇ ਉਹੀ ਖਾ ਕੇ ਆਪਣਾ ਪੇਟ ਭਰਦੇ ਹਨ। ਕਹਿੰਦੇ ਖੁਦਾਈ ਲੋਕ ਕਹਾਉਂਦੇ ਆਪਣੇ ਆਪ ਨੂੰ ਤੁਰਕ, ਕਿਉਂਕਿ ਹੁਣ ਖੁਦਾ ਦੇ ਨਾਂ ਤੇ ਇਕੱਠੇ ਹੋਏ ਨੇ ਹੈਦਰੀ ਝੰਡੇ ਦੇ ਥੱਲੇ। ਇਹ ਜਿਹੜੇ ਪਾਸੇ ਵੀ ਚੱਲ ਕੇ ਜਾਂਦੇ ਨੇ
1: ਲੱਗੇ ਹਿੰਦੂਆਂ ਪਰ ਕਰਨ ਤਿੰਘਾਈ।
0: ਹੁਣ ਸਿੰਘ ਤਾਂ ਲੱਭਦੇ ਨੀ ਇਹਨਾਂ ਨੂੰ। ਇਹਨਾਂ ਨੇ ਕੀ ਕੀਤਾ ਵੀ ਜਿਹੜੇ ਪਿੰਡਾਂ ਚ ਆਮ ਲੋਕ ਰਹਿੰਦੇ ਸੀ ਹਿੰਦੂ ਭਾਈਚਾਰੇ ਦੇ, ਜਾਂ ਜਿਹੜੇ ਕੋਈ ਆਮ ਗ੍ਰਿਸਤੀ ਸਿੱਖ ਸੀ, ਇਹਨਾਂ ਨੇ ਉਹਨਾਂ ਨੂੰ ਤੰਗ ਕਰਨਾ ਸ਼ੁਰੂ ਕਰਤਾ, ਉਹਨਾਂ ਨੂੰ ਫੜ ਫੜ ਕੇ ਮਾਰਨਾ ਸ਼ੁਰੂ ਕਰਤਾ, ਉਹਨਾਂ ਕੋਲੋਂ ਲੁੱਟ ਖੋਹ ਕਰਨੀ ਸ਼ੁਰੂ ਕਰ ਦਿੱਤੀ। ਕਹਿੰਦੇ ਇਹੋ ਜਿਹੀ ਖਾਨਾ ਗਰਦੀ ਇਹਨਾਂ ਨੇ ਬਣਾ ਦਿੱਤੀ।
1: ਗਊ ਬ੍ਰਾਹਮਣ ਉਹ ਹਿੰਦੂਆਂ ਨੇ ਬੇਟੀ,
0: ਜਿਹੜਾ ਕੋਈ ਬ੍ਰਾਹਮਣ ਹੁੰਦਾ ਉਹਦੇ ਕੋਲ ਕੋਈ ਗਊ ਹੁੰਦੀ, ਉਹਦੀ ਕੋਈ ਧੀ ਭੈਣ ਹੁੰਦੀ, ਉਹਨਾਂ ਨੂੰ ਵੀ ਬੇਪਤ ਕਰਨ ਲੱਗੇ।
1: ਟਲੇ ਨਹੀਂ ਕਰੇ ਜ਼ੁਲਮ ਹੈ ਭੇਟੀ,
0: ਬੜਾ ਜ਼ਿਆਦਾ ਜ਼ੁਲਮ ਕਰਨ ਲੱਗ ਪਏ ਤੁਰਕ। ਕਹਾਣ ਨੂੰ ਵੀ ਅਸੀਂ ਤਾਂ ਦੀਨ ਮਜ਼ਹਬ ਦੀ ਲੜਾਈ ਲੜ ਰਹੇ ਹਾਂ ਤੇ ਕਰਤੂਤਾਂ ਇਹੋ ਜਿਹੀਆਂ ਕਰਨ ਲੱਗ ਪਏ ਵੀ ਜਿਹੜੇ ਆਮ ਹਿੰਦੂ ਲੋਕ ਸੀ ਬ੍ਰਾਹਮਣ ਸੀ ਉਹਨਾਂ ਦੀਆਂ ਧੀਆਂ ਬੇਟੀਆਂ ਨੂੰ ਵੀ ਘਰੋਂ ਚੁੱਕ ਕੇ ਲੈ ਜਾਂਦੇ, ਉਹਨਾਂ ਦੀ ਬੇਪੱਤੀ ਏ ਮਲੇਚ ਕਰਦੇ।
1: ਲੋਕ ਮਾਝੇ ਕੇ ਬਹੁ ਸੰਤਾਏ,
0: ਮਾਝੇ ਦੇ ਇਲਾਕੇ ਦੇ ਜਿੰਨੇ ਲੋਕ ਸੀ ਇਹਨਾਂ ਨੇ ਬੜੇ ਸਤਾਏ, ਉਹਨਾਂ ਨੂੰ ਬਹੁਤ ਜ਼ਿਆਦਾ ਦੁੱਖ ਦਿੱਤਾ। ਤੇ ਇਹ ਕਹਿ ਕੇ ਉਹਨਾਂ ਨੂੰ ਦੁੱਖ ਦਿੰਦੇ ਵੀ ਇਹਨਾਂ ਨੇ ਆਪਣੇ ਪੁੱਤਰ ਖਾਲਸੇ ਨਾਲ ਰਲਾਏ, ਵੀ ਆਹ ਜਿਹੜੇ ਹਿੰਦੂ ਨੇ ਇਹਨਾਂ ਨੇ ਆਪਣੇ ਪੁੱਤਰ ਸਿੰਘ ਸਜਾ ਦਿੱਤੇ ਹੈ ਤੇ ਉਹਨਾਂ

ਇੱਥੇ ਖਾਂਦੇ ਨੇ ਇਹਨਾਂ ਨੂੰ ਦੰਡ ਦੇਣਾ ਚਾਹੀਦਾ ਹੈ। ਏਦਾਂ ਜਿਹੜੇ ਹਿੰਦੂ ਲੋਕ ਸੀ ਉੱਥੇ ਮਾਝੇ ਦੇ ਇਲਾਕੇ ਚ, ਇਹ ਉਹਨਾਂ ਨੂੰ ਵੀ ਬੜਾ ਦੁੱਖ ਦਿੰਦੇ। ਉਹ ਬਥੇਰਾ ਕਹਿੰਦੇ ਵੀ ਸਾਡਾ ਸਿੰਘਾਂ ਨਾਲ ਕੋਈ ਵਾਹ ਵਾਸਤਾ ਨਹੀਂ, ਸਾਡਾ ਮਜ਼ਹਬ ਵੱਖਰਾ ਹੈ, ਪਰ ਇਹ ਮੰਨਦੇ ਨਹੀਂ। ਕਹਿੰਦੇ ਨਹੀਂ, ਤੁਸੀਂ ਵੀ ਉਹਨਾਂ ਦੇ ਨਾਲ ਦੇ ਹੋ, ਤੁਸੀਂ ਉਹਨਾਂ ਦੀ ਮਦਦ ਕਰਦੇ ਹੋ, ਉਹਨਾਂ ਦੀ ਸਹਾਇਤਾ ਕਰਦੇ ਹੋ। ਉਹ ਲੁੱਟ ਕੇ ਲਿਆਉਂਦੇ ਲਿਆਉਂਦੇ ਨੇ, ਤੁਸੀਂ ਘਰਾਂ ਚ ਬਹਿ

0: ਇਧਰ ਸਿੰਘਾਂ ਨੂੰ ਪਤਾ ਲੱਗਾ ਜਿਹੜੇ ਜੰਗਲਾਂ ਚ ਰਹਿੰਦੇ ਕਾਹਨੂ ਆਣ ਦੀ ਛੰਭ ਚ ਰਹਿੰਦੇ, ਉਹਨਾਂ ਨੂੰ ਖਬਰ ਹੋਈ ਕਿ ਤੁਰਕ ਜਿਹੜੇ ਨੇ ਉਹ ਮਾਝੇ ਦੇ ਆਮ ਲੋਕ ਜਿਹੜੇ ਪਿੰਡਾਂ ਨਗਰਾਂ ਚ ਰਹਿੰਦੇ ਆ ਉਹਨਾਂ ਨੂੰ ਦੁੱਖ ਦੇ ਰਹੇ। ਉਹਨਾਂ ਦਾ ਤਾਂ ਕੋਈ ਦੋਸ਼ ਨਹੀਂ ਜਿਹੜੇ ਘਰਾਂ ਚ ਰਹਿੰਦੇ, ਗ੍ਰਿਸਤੀ ਖੇਤੀ ਕਰਦੇ ਜਾਂ ਹੋਰ ਕਾਰੋਬਾਰ ਕਰਦੇ, ਦੁਕਾਨਦਾਰੀਆਂ ਕਰਦੇ, ਇਹ ਤੁਰਕ ਉਹਨਾਂ ਨੂੰ ਦੁੱਖ ਦੇ ਰਹੇ ਨੇ। ਜਦੋਂ ਇਹ ਗੱਲ ਸਿੰਘਾਂ ਨੂੰ ਪਤਾ ਲੱਗੀ,
1: ਤ੍ਰਿਗ ਹਮਾਰਾ ਜੀਵਿਓ ਦੁੱਖ ਮਿਲੇ ਹਮ ਪਿਤ ਮਾਤ,
0: ਕਹਿੰਦੇ ਸਿੰਘ ਆਪਸ ਵਿੱਚ ਗੱਲਾਂ ਕਰਦੇ, ਕਹਿੰਦੇ ਸਾਡਾ ਜੀਵਣਾ ਤ੍ਰਿਗ ਹੈ, ਵੀ ਸਾਡੇ ਹੁੰਦਿਆਂ ਸਾਡਿਆਂ ਪਰਿਵਾਰਾਂ ਨੂੰ, ਮਾਂ ਨੂੰ, ਪਿਓ ਨੂੰ, ਰਿਸ਼ਤੇਦਾਰਾਂ ਨੂੰ ਇਹ ਤੁਰਕ ਆ ਕੇ ਤੰਗ ਕਰ ਰਹੇ ਨੇ, ਉਹਨਾਂ ਨੂੰ ਪਰੇਸ਼ਾਨ ਕਰ ਰਹੇ ਨੇ। ਕਹਿੰਦੇ ਫਿਰ ਸਾਡਾ ਜੀਵਣਾ ਕਾਹਦਾ ਜੀਵਣਾ, ਵੀ ਅਸੀਂ ਇੱਥੇ ਜੰਗਲਾਂ 'ਚ ਜਾਨ ਬਚਾ ਰਹੇ ਹਾਂ ਅਤੇ ਉਹ ਸਾਡੇ ਟੱਬਰਾਂ ਨੂੰ ਘਰਾਂ ਵਿੱਚ ਬੈਠੇ ਦੁੱਖ ਦੇ ਰਹੇ ਨੇ। ਕਹਿੰਦੇ ਫਿਰ ਤਾਂ ਸਾਡਾ ਜੀਵਣਾ ਹੀ ਤ੍ਰਿਗ ਹੈ। ਫਿਰ ਸਿੰਘ ਨਿਕਲੇ ਚੱਲਾਂ ਚੋਂ ਬਾਹਰ, ਕਹਿੰਦੇ ਖਾਲਸਾ ਜੀ ਹੁਣ ਕਿੰਨਾ ਕੁ ਚਿਰ ਲੁੱਕੇ ਰਹਾਂਗੇ, ਕਿੰਨਾ ਕੁ ਚਿਰ ਛੁੱਪ ਕੇ ਰਹਾਂਗੇ। ਕਹਿੰਦੇ ਫਿਰ ਛੰਭਾਂ ਦੇ ਵਿੱਚੋਂ, ਜੰਗਲਾਂ ਦੇ ਬੇਲਿਆਂ ਚੋਂ, ਜਿਵੇਂ ਕਲਗੀਧਰ ਜੀ ਨੇ ਕਿਹਾ ਸੀ ਨਾ ਵੀ ਮੇਰਾ ਖਾਲਸਾ ਝਾੜ ਝਾੜ ਚੋਂ ਪੈਦਾ ਹੋਵੇਗਾ। ਜਥੇਦਾਰ ਨਵਾਬ ਕਪੂਰ ਸਿੰਘ ਜੀ ਅੰਮ੍ਰਿਤ ਛਕਾ ਕੇ ਜਿਹੜਾ ਬਾਟੇ 'ਚ ਅੰਮ੍ਰਿਤ ਵੱਧਦਾ ਨਾ, ਉਹ ਜੰਗਲ ਦੇ ਵਿੱਚ ਝਾੜਾਂ ਦੇ ਵਿੱਚ ਛਿੱਟੇ ਮਾਰ ਦਿੰਦੇ ਜਲ ਦੇ। ਸਿੰਘਾਂ ਨੇ ਪੁੱਛਣਾ ਇਹ ਕਿ ਉਹਨਾਂ ਨੇ ਕਹਿਣਾ ਖਾਲਸੇ ਦਾ ਬੀਜ ਬੀਜ ਰਿਹਾ, ਝਾੜ ਝਾੜ ਚੋਂ ਖਾਲਸਾ ਪੈਦਾ ਹੋਵੇਗਾ। ਜਦੋਂ ਸਿੰਘਾਂ ਨੇ ਵੇਖਿਆ ਵੀ ਹੁਣ ਸਾਡੇ ਟੱਬਰਾਂ ਨੂੰ ਘਰਾਂ 'ਚ ਬੈਠਿਆਂ ਨੂੰ ਇਹ ਤੰਗ ਕਰਨ ਲੱਗ ਪਏ ਹੈ ਅਤੇ ਅਸੀਂ ਲੁੱਕ ਕੇ ਜਾਨ ਬਚਾ ਕੇ ਕੀ ਕਰਨਾ, ਕਹਿੰਦੇ ਫਿਰ ਸਿੰਘ ਵੀ ਜੰਗਲਾਂ ਵਿੱਚੋਂ ਬੇਲਿਆਂ 'ਚੋਂ ਬਾਹਰ ਨਿਕਲ ਕੇ, ਖੱਡਾਂ 'ਚੋਂ ਬਾਹਰ ਨਿਕਲ ਕੇ ਆਉਣ ਲੱਗੇ।
1: ਲਾਗੇ ਤੁਰਕਨ ਪੈ ਸਿੰਘ ਪਾਨ,
0: ਫਿਰ ਹੁਣ ਤੁਰਕਾਂ ਨੂੰ ਆਪਣੇ ਹੱਥ ਵਿਖਾਉਣ ਲੱਗੇ। ਤੁਰਕਾਂ ਦੇ ਜਥੇ ਮੂੰਹ ਤਾਣੇ ਹੋਏ ਤੁਰੇ ਫਿਰਦੇ ਸੀ, ਉਹਨਾਂ ਆਖਿਆ ਸਿੰਘ ਕਿਹੜਾ ਸਾਡਾ ਰਾਹ ਰੋਕਦੇ ਆ। ਉਹ ਬੇਫਿਕਰ ਹੋ ਕੇ ਤੁਰੇ ਫਿਰਦੇ ਸੀ, ਕਿਤੇ 100-200 ਦਾ ਤੁਰਕਾਂ ਦਾ ਜਥਾ, ਕਿਤੇ 500 ਦਾ, ਤੇ ਸਿੰਘ ਨਿਕਲ ਕੇ ਫਿਰ ਆ ਕੇ ਉਹਨਾਂ ਨੂੰ ਆਪਣੇ ਡਾਢੇ ਹੱਥ ਵਿਖਾਉਂਦੇ।
1: ਰਾਤ ਦਿਵਸ ਸਿੰਘ ਤੁਰਕ ਸਤਾਹੇ,
0: ਦਿਨੇ ਕਦੇ ਹਮਲਾ ਕਰ ਦੇਣ ਸਿੰਘ, ਕਦੇ ਰਾਤ ਨੂੰ ਤੁਰਕਾਂ ਤੇ ਹਮਲਾ ਕਰ ਦੇਣ। ਇੱਕ ਵਾਰੀ ਤੁਰਕਾਂ ਦੀ ਨੱਕ ਦਮ ਕਰਕੇ ਰੱਖ ਦਿੱਤਾ ਖਾਲਸੇ ਨੇ,
1: ਚੱਲਣ ਨਾ ਦੇਵੇ ਉਨਕੋ ਰਾਹੇ,
0: ਕਹਿੰਦੇ ਉਹਨਾਂ ਨੂੰ ਤੁਰਨ ਨਹੀਂ ਦਿੰਦੇ ਰਸਤੇ 'ਚ। ਜੇ ਇੱਕ ਨਗਰ ਤੋਂ ਦੂਜੇ ਥਾਂ ਤੱਕ ਜਾਣਾ ਹੁੰਦਾ ਤੇ ਸਿੰਘ ਰਸਤੇ 'ਚ ਉਹਨਾਂ ਨੂੰ ਰੋਕ ਲੈਂਦੇ।
1: ਜਿਮ ਜਿਮ ਸਿੰਘਣ ਓਏ ਟੋਲ ਮਾਰਨ,
0: ਜਿਵੇਂ ਉਹ ਸਿੰਘਾਂ ਨੂੰ ਲੱਭ ਲੱਭ ਕੇ ਮਾਰਦੇ ਸਨ,
1: ਤਿਮ ਤਿਮ ਸਿੰਘ ਲੱਗੇ ਉਨਕਾ ਖੁਆਰਨ,
0: ਤੇ ਸਿੰਘ ਹੁਣ ਉਹਨਾਂ ਨੂੰ ਲੱਭ ਲੱਭ ਕੇ ਮਾਰਨ ਲੱਗੇ। ਜਿੱਥੇ ਤੁਰਕਾਂ ਦੀ ਕੋਈ ਟੁਕੜੀ ਮਿਲਦੀ ਹੈ, ਜਿੱਥੇ ਤੁਰਕਾਂ ਦੀ ਕੋਈ ਮਿਸਲ ਮਿਲਦੀ ਹੈ, ਜਾ ਕੇ ਸਿੰਘ ਤਲਵਾਰ ਨਾਲ ਝਟਕ ਦਿੰਦੇ ਹਨ।
1: ਕਿਸ਼ਕ ਸੋਚ ਉਨਕੋ ਭੀ ਭਈ,
0: ਹੁਣ ਉਹਨਾਂ ਤੁਰਕਾਂ ਦੇ ਮਨ 'ਚ ਵੀ ਸੋਚ ਪਈ, ਪਹਿਲਾਂ ਤਾਂ ਮੂੰਹ ਤਾਣੇ ਹੋ ਕੇ ਤੁਰੇ ਫਿਰਦੇ ਸੀ ਵੀ ਸਾਨੂੰ ਕਿਹੜਾ ਕੋਈ ਰੋਕਦਾ। ਜਦੋਂ ਫੜ ਫੜ ਕੇ ਤੁਰਕ ਵੱਢੇ ਨਾ ਸਿੰਘਾਂ ਨੇ, ਕਹਿੰਦੇ ਫਿਰ ਉਹਨਾਂ ਦੇ ਮਨ ਵਿੱਚ ਵੀ ਸੋਚ ਆਈ,
1: ਵੜਨ ਲਾਹੌਰ ਉਹਨੇ ਦੁਸ਼ ਭਈ,
0: ਕਹਿੰਦੇ ਉਹਨਾਂ ਦਾ ਲਾਹੌਰ ਵੀ ਵੜਨਾ ਖਾਲਸੇ ਨੇ ਔਖਾ ਕਰ ਦਿੱਤਾ। ਪਹਿਲਾਂ ਲਾਹੌਰ ਜਾ ਵੜਦੇ ਸੀ, ਹੁਣ ਲਾਹੌਰ ਦੇ ਰਸਤੇ 'ਚ ਹੀ ਸਿੰਘ ਟੱਕਰ ਜਾਂਦੇ ਉਹਨਾਂ ਨੂੰ, ਤੇ ਲਾਹੌਰ ਨਹੀਂ ਵੜਨ ਦਿੰਦੇ।
1: ਭਾਈ ਸਿੰਘ ਉਨ ਆਏ ਦੁਆਰੇ,
0: ਕਹਿੰਦੇ ਸਿੰਘ ਦੁਆਲੇ ਹੋ ਗਏ ਇਹਨਾਂ ਦੇ ਆਲੇ ਦੁਆਲੇ। ਇਹਨੂੰ ਗੁਰੀਲਾ ਨੀਤੀ ਕਹਿੰਦੇ ਆ, ਵੀ ਆਉਂਦੇ ਇੱਕਦਮ 10-20-50-100 ਤੁਰਕ ਨੂੰ ਝਟਕਦੇ ਤੇ ਫਿਰ ਹਰਨ ਭਰਨ ਹੋ ਜਾਂਦੇ। ਫਿਰ ਅਚਾਨਕ ਹੀ ਪਤਾ ਨਹੀਂ ਕਿੱਥੋਂ ਨਿਕਲਦੇ ਜਥੇ ਬਣਾਏ ਹੋਏ ਸੀ ਸਿੰਘਾਂ ਨੇ, ਵੀ 200-200 ਦੇ, 250-250 ਦੇ ਜਥੇ, ਇੱਦਾਂ 5-7 ਜਥੇ ਸਿੰਘਾਂ ਨੇ ਵੀ ਬਣਾ ਲਏ, ਕਿਉਂਕਿ ਤੁਰਕ ਵੀ ਜਥਿਆਂ 'ਚ ਫਿਰਦੇ ਸੀ। ਸਿੰਘਾਂ ਨੇ ਵੀ ਵੱਖੋ ਵੱਖਰੇ ਜਥੇ ਬਣਾ ਲਏ, ਕਦੇ ਸੱਜਿਓਂ ਕਦੇ ਖੱਬਿਓਂ ਕੋਈ ਜਥਾ ਨਿਕਲ ਆਵਣਾ। ਕਹਿੰਦੇ ਏਦਾਂ ਤੁਰਕਾਂ ਨੂੰ ਚੰਗੀ ਤਰ੍ਹਾਂ ਨੱਕ ਦਮ ਕੀਤਾ।
1: ਜੋਹੇ ਲਏ ਵੈ ਤੁਰਕ ਥੇ ਸਾਰੇ,
0: ਕਹਿੰਦੇ ਜਿੰਨੇ ਉਹ ਤੁਰਕ ਸੀ ਇੱਕ ਵਾਰੀ ਅਕਾ ਦਿੱਤੇ, ਹੰਭਾ ਦਿੱਤੇ ਖਾਲਸੇ ਨੇ।
1: ਜਬ ਸਿੰਘਨ ਓਏ ਗੈਲ ਦਬਾਹੇ,
0: ਜਦੋਂ ਉਹ ਸਿੰਘਾਂ ਦੇ ਪਿੱਛੇ ਲੱਗਦੇ ਵੀ ਹੁਣ ਸਿੰਘਾਂ ਨੂੰ ਅਸੀਂ ਪਕੜੀਏ ਜਾਂ ਇਹਨਾਂ ਨੂੰ ਮਾਰੀਏ,
1: ਸਿੰਘ ਵੜ ਲੁਕੈ ਝਾੜ ਝੁੰਡ ਮਾਹੇ,
0: ਤੇ ਸਿੰਘ ਜਾ ਕੇ ਝਾੜਾਂ ਵਿੱਚ ਲੁਕ ਜਾਂਦੇ। ਜੰਗਲਾਂ ਦੇ ਸਿੰਘ ਪੇਤੀ ਸੀ, ਸਿੰਘਾਂ ਨੇ ਤਾਂ ਰਾਹ ਬਣਾਏ ਹੋਏ ਸੀ, ਉਹ ਜੰਗਲਾਂ 'ਚ ਸਿੰਘ ਜਾ ਵੜਦੇ ਹਨ।
1: ਹੁਣ ਤੈ ਵੜਿਓ ਕਿਤ ਝਾੜ ਨਾ ਜਾਏ,
0: ਤੇ ਤੁਰਕਾਂ ਕੋਲੋਂ ਪਿੱਛੇ ਵੜਿਆ ਨਹੀਂ ਜਾਂਦਾ ਜੰਗਲਾਂ 'ਚ। ਸਿੰਘ ਤਾਂ ਹੁਣ ਜੰਗਲਾਂ ਦੇ ਸ਼ੇਰ ਨੇ, ਉਹਨਾਂ ਨੂੰ ਤਾਂ ਰਾਹਾਂ ਦਾ ਪਤਾ, ਖੱਡਾਂ ਬਣਾਈਆਂ ਹੋਈਆਂ, ਕਿੱਧਰੋਂ ਲੰਘਣਾ ਕਿੱਧਰੋਂ ਜਾਣਾ। ਸਿੰਘ ਪੇਤੀ ਸੀ, ਤੁਰਕ ਜਦੋਂ ਉਹਨਾਂ ਦੇ ਪਿੱਛੇ ਆਵਣ ਤੇ ਉਹਨਾਂ ਕੋਲ ਵੜਿਆ ਨਾ ਜਾਵੇ ਜੰਗਲਾਂ 'ਚ।
1: ਜੋ ਕਿਤ ਵੜੈ ਸਿੰਘ ਮਾਰਨ ਧਾਏ।
0: ਤੇ ਜੇ ਕਿਤੇ ਉਹਨਾਂ ਤੁਰਕਾਂ ਵਿੱਚੋਂ ਕੋਈ ਇੱਕਾ ਦੁੱਕਾ ਹੌਸਲਾ ਕਰਕੇ ਸਿੰਘਾਂ ਦੇ ਪਿੱਛੇ ਜੰਗਲ ਚ ਜਾਂਦਾ,
1: ਸਿੰਘ ਅਥੱਕ ਨਿਸ ਦਿਨ ਰਹਿ ਖੜੇ।
0: ਤੇ ਕਹਿੰਦੇ ਸਿੰਘ ਅਥੱਕ ਰਾਤ ਦਿਨ ਖਲੋਤੇ ਹੀ ਰਹਿੰਦੇ, ਥੱਕਦੇ ਹੀ ਨਹੀਂ। ਮਹਾਰਾਜ ਜੀ ਨੇ ਇਹੋ ਜਿਹਾ ਬਲ ਦੇ ਦਿੱਤਾ ਖਾਲਸੇ ਨੂੰ ਕਿ ਥਕੇਵਾਂ ਸਿੰਘਾਂ ਦੇ ਨੇੜੇ ਨਹੀਂ ਆਉਂਦਾ।
1: ਓਏ ਚਾਹੇ ਦਿਨ ਰਾਤ ਰਹਿ ਪੜੇ।
0: ਤੇ ਹੁਣ ਇਹ ਤੁਰਕ ਜਿਹੜੇ ਸੀ ਇਹ ਆਰਾਮ ਫਰਾਮੋਸ਼ ਸੀ, ਇਹ ਤਾਂ ਦਿਨ ਰਾਤ ਹਰਮਾਂ ਵਿੱਚ ਸੁੱਖ ਮਾਣਨ ਵਾਲੇ ਸੀ, ਐਸ਼ੋ ਪ੍ਰਸਤੀ ਦਾ ਜੀਵਨ ਭੋਗਣ ਵਾਲੇ, ਹੁਣ ਖਾਲਸੇ ਦੇ ਬਰਾਬਰ ਕਿਵੇਂ ਪੁੱਜਣ। ਸਿੰਘ ਤਾਂ ਘੋੜਿਆਂ ਦੀਆਂ ਕਾਠੀਆਂ ਤੇ ਚਲਦੇ ਚਲਦੇ ਖਾ ਲੈਂਦੇ, ਬੈਠੇ ਬੈਠੇ ਹੀ ਸੌ ਜਾਂਦੇ, ਖਲੋਤੇ ਖਲੋਤੇ ਆਰਾਮ ਕਰ ਲੈਂਦੇ। ਤੁਰਕ ਜੇ ਆਉਂਦੇ ਵੀ ਉਹਨਾਂ ਨਾਲ ਲੜਨ ਵਾਸਤੇ ਤੇ ਸਿੰਘਾਂ ਦੇ ਬਰਾਬਰ ਨਹੀਂ ਸੀ ਹੋ ਸਕਦੇ, ਕਿਉਂਕਿ ਤੁਰਕ ਜਿਹੜੇ ਸੀ ਉਹ ਆਰਾਮ ਫਰਾਮੋਸ਼ ਨੇ, ਐਸ਼ੋ ਪ੍ਰਸਤੀਆਂ ਵਾਲੇ ਜੀਵਨ, ਸ਼ਰਾਬਾਂ ਕਬਾਬਾਂ ਵਾਲੇ ਉਹਨਾਂ ਦੇ ਜੀਵਨ ਸੀ। ਉਹ ਵਿਚਾਰੇ ਹੰਭ ਜਾਂਦੇ, ਥੱਕ ਜਾਂਦੇ ਛੇਤੀ ਨਾਲ।
1: ਸੋਰਠਾ ਸਿੰਘਨ ਲਏ ਥਕਾਏ ਨਿਸ ਦਿਨ ਹੁਣ ਗਿਰਦੇ ਰਹੇ।
0: ਕਹਿੰਦੇ ਸਿੰਘਾਂ ਨੇ ਇੱਕ ਵਾਰੀ ਥਕਾ ਦਿੱਤੇ ਸਾਰੇ ਤੁਰਕ, ਰਾਤ ਦਿਨ ਸਿੰਘ ਉਹਨਾਂ ਦੇ ਪਿੱਛੇ ਹੀ ਰਹਿੰਦੇ, ਜਿੱਧਰ ਜਾਣ ਤੁਰਕ ਸਿੰਘ ਉਹਨਾਂ ਦੇ ਨਾਲ ਨਾਲ ਪਿੱਛੇ ਹੀ ਹੱਲਾ ਬੋਲ ਦਿੰਦੇ। ਜੇ ਤੁਰਕ ਸਿੰਘਾਂ ਦੇ ਪਿੱਛੇ ਜੰਗਲ ਚ ਆ ਵੀ ਜਾਂਦੇ ਨਾ ਔਖੇ ਸੌਖੇ, ਤੇ ਕਹਿੰਦੇ ਉਹਨਾਂ ਨੂੰ ਮਾਂ ਚੇਤੇ ਆ ਜਾਂਦੀ। ਕਿਵੇਂ? ਜੰਗਲਾਂ ਚ ਏਡੇਡੀਆਂ ਮੋਟੀਆਂ ਸੂਲਾਂ ਕੰਡੇ ਜਦੋਂ ਉਹਨਾਂ ਤੁਰਕਾਂ ਦੇ ਪੈਰਾਂ ਚ ਵੱਜਣ ਤੇ ਕਹਿਣਾ ਉਹਨਾਂ ਨੇ ਹਾਏ ਅੰਮੀ, ਸਿੰਘਾਂ ਨੇ ਅੱਗੋਂ ਸਤਿ ਸ੍ਰੀ ਅਕਾਲ ਦੇ ਜਕਾਰੇ ਗਜਾਉਣੇ ਵੀ ਆ ਜਾਓ ਤਗੜੇ ਹੋ ਕੇ ਅਸੀਂ ਖਲੋਤੇ ਹਾਂ। ਜਦੋਂ ਪੰਜਾਂ ਸੱਤਾਂ ਦੇ ਕੰਡੇ ਜੇ ਚੁੱਭਣੇ, ਝਾੜਾਂ ਜੀਆਂ ਦੀਆਂ ਝਰੀਟਾਂ ਜੀਆਂ ਲੱਗਣੀਆਂ, ਉਹਨਾਂ ਨੇ ਉੱਥੋਂ ਹੀ ਪਿੱਛੇ ਵਾਪਸ ਮੁੜ ਜਾਣਾ ਵੀ ਅੱਗੇ ਕਿੱਥੇ ਜਾਵਾਂਗੇ ਅਸੀਂ। ਹਾਂਜੀ,
1: ਚਾਉ ਪਈ ਤੋ ਸਿੰਘਣ ਕੀਏ ਤੁਮਨ ਚਾਰ।
0: ਹੁਣ ਸਿੰਘਾਂ ਨੇ ਗੁਰਮਤਾ ਕੀਤਾ ਵੀ ਚਾਰ ਜਥੇ ਬਣਾਈਏ ਖਾਲਸੇ ਦੇ, ਤੋ ਸਿੰਘਾਂ ਨੇ ਸਿੰਘਾਂ ਦੇ ਚਾਰ ਜਥੇ ਬਣਾਏ।
1: ਇੱਕ ਮਾਝੇ ਇੱਕ ਢਿੱਗ ਪਹਾੜ।
0: ਉਹਨਾਂ ਚਾਰ ਜਥਿਆਂ ਦੀਆਂ ਵੱਖੋ ਵੱਖਰੀਆਂ ਥਾਵਾਂ ਮੁਕਰਰ ਕੀਤੀਆਂ। ਇੱਕ ਜਥਾ ਇੱਧਰ ਤਰਨ ਤਾਰਨ ਸਾਹਿਬ ਦੇ ਇਲਾਕੇ ਦੇ ਵਿੱਚ, ਇੱਧਰ ਪੂਰਾ ਜਿਹੜਾ ਗੜ੍ਹ ਹੈ ਮਾਝੇ ਦਾ ਇੱਥੇ ਲਾ ਦਿੱਤਾ, ਇੱਕ ਜਥਾ ਪਹਾੜ ਵਾਲੇ ਪਾਸੇ ਭੇਜ ਦਿੱਤਾ।
1: ਤੀਓ ਰਹੇ ਸੋ ਗਿਰਦ ਲਾਹੌਰ।
0: ਤੀਸਰਾ ਜਥਾ ਲਾਹੌਰ ਦੇ ਨੇੜੇ ਰਹਿੰਦਾ, ਵੀ ਲਾਹੌਰ ਦੇ ਨੇੜੇ ਜਿਹੜਾ ਕੋਈ ਤੁਰਕ ਬਾਹਰ ਆਉਂਦਾ ਜਾਂ ਅੰਦਰ ਜਾਂਦਾ ਉਹਨਾਂ ਤੇ ਸਿੰਘ ਹਮਲਾ ਕਰ ਦਿੰਦੇ ਹਨ।
1: ਚੌਥੋ ਕਰੇ ਗਿਰਦ ਤੁਰਕਨ ਦੌਰ।
0: ਤੇ ਜਿਹੜਾ ਚੌਥਾ ਜਥਾ ਹੈ ਉਹ ਆਲੇ ਦੁਆਲੇ ਮੁਆਇਨਾ ਕਰਦਾ ਵੀ ਤੁਰਕ ਕਿਹੜੇ ਪਾਸੇ ਜ਼ਿਆਦਾ ਨੇ, ਜਿੱਧਰ ਸਿੰਘਾਂ ਨੂੰ ਮਦਦ ਦੀ ਲੋੜ ਹੁੰਦੀ ਹੈ ਉਹ ਚੌਥਾ ਜਥਾ ਉਹਨਾਂ ਦੀ ਮਦਦ ਵਾਸਤੇ ਉੱਥੇ ਪਹੁੰਚ ਜਾਂਦਾ ਹੈ। ਏਦਾਂ ਦੋ ਦੋ ਸੌ ਸਿੰਘਾਂ ਦੇ ਤੁੰਮਨ ਕਹਿੰਦੇ ਨੇ ਜਥੇ ਨੂੰ, ਦੋ ਦੋ ਸੌ ਸਿੰਘਾਂ ਦੇ ਜਥੇ ਬਣਾਏ, ਕੁੱਲ ਗਿਣਤੀ 800 ਹੈ ਇਹਨਾਂ ਦੀ, ਕਦੇ 900 ਹੋ ਜਾਂਦੇ, ਕਦੇ 1000 ਵੀ ਹੋ ਜਾਂਦੇ, ਕਦੇ ਘੱਟ ਵੀ ਜਾਂਦੇ। ਕਹਿੰਦੇ ਇਸ ਪ੍ਰਕਾਰ ਨਾਲ 800 ਸਿੰਘਾਂ ਦੀ ਗਿਣਤੀ ਹੈ ਤੇ ਦੋ ਦੋ ਸੌ ਸਿੰਘਾਂ ਦੇ ਇਹਨਾਂ ਨੇ ਜਥੇ ਬਣਾ ਲਏ।
1: ਇੱਕੜ ਦੁੱਕੜ ਭੀ ਚੱਲੇ ਔਰ ਆਏ।
0: ਕਹਿੰਦੇ ਇੱਕੜ ਦੁੱਕੜ ਕਦੇ ਹੋਰ ਵੀ ਆ ਕੇ ਰਲ ਜਾਂਦੇ ਸਿੰਘ, ਕੋਈ ਸੱਜੇ ਖੱਬਿਓ, ਕੋਈ ਝਾੜਾਂ ਝੱਲਾਂ ਚੋਂ

0: ਤਿੰਨ ਜਥੇ ਨੂੰ ਵੇਖੋ, ਇਹੋ ਜਿਹੀ ਉਹਨਾਂ ਕੋਲ ਖਬਰ ਪਹੁੰਚ ਜਾਂਦੀ ਵੀ ਫਲਾਣੀ ਜਗ੍ਹਾ ਤੇ ਸਿੰਘ ਘਿਰ ਗਏ ਆ, ਉਹ ਤਿੰਨ ਜਥੇ ਫਿਰ ਉਹਨਾਂ ਦੀ ਮਦਦ ਵਾਸਤੇ ਉੱਥੇ ਪਹੁੰਚ ਜਾਂਦੇ। ਹਾਂਜੀ,
1: ਐਸੋ ਭਇਓ ਸਮੇਂ ਕੋ ਫੇਰ,
0: ਕਹਿੰਦੇ ਇਹੋ ਜਿਹਾ ਸਮੇਂ ਦਾ ਫੇਰ ਪਿਆ,
1: ਇੱਕ ਤੁਮਨ ਉਨ ਲੀਨੋ ਘੇਰ,
0: ਕਹਿੰਦੇ ਇੱਕ ਜਥਾ ਕਿਤੇ ਤੁਰਕਾਂ ਦੇ ਘੇਰੇ ਚ ਆ ਗਿਆ। ਕਹਿੰਦੇ ਸਮੇਂ ਦਾ ਫੇਰ, ਸਿੰਘਾਂ ਨੇ ਵਾਹਵਾ ਦਿਨ ਪਹਿਲਾਂ ਤੁਰਕਾਂ ਦੀ ਨੱਕ ਦਮ ਕੀਤਾ, ਪਰ ਆਖਿਰਕਾਰ ਤੁਰਕ ਵੀ ਤਾਂ ਸ਼ਸਤਰਧਾਰੀ ਨੇ, ਕਦੇ ਸਿੰਘਾਂ ਨੂੰ ਵੀ ਦਾ ਲੱਗ ਹੀ ਸਕਦਾ ਸੀ। ਕਹਿੰਦੇ ਇੱਕ ਵਾਰੀ ਇੱਕ ਜਥਾ 200 ਸਿੰਘਾਂ ਦਾ ਉਹ ਤੁਰਕਾਂ ਦੇ ਘੇਰੇ ਚ ਘਿਰ ਗਿਆ, ਕਿਵੇਂ ਘਿਰਿਆ ਉਹ ਦੱਸਦੇ ਨੇ।
1: ਉਤੋਂ ਭਗਵੰਤ ਇੱਕ ਖੱਤਰੀ ਨਾਮ,
0: ਕਹਿੰਦੇ ਇੱਕ ਭਗਵੰਤਾ ਖੱਤਰੀ ਸੀ, ਉਹਦਾ ਨਾਮ ਭਗਵੰਤਾ ਸੀ, ਹੈ ਖੱਤਰੀ ਬਰਾਦਰੀ ਦਾ ਸੀ।
1: ਉਸ ਰਾਵੀ ਕਿਨਾਰੇ ਭਰਤ ਗ੍ਰਾਮ,
0: ਉਹ ਰਾਵੀ ਦੇ ਕੰਢੇ ਉਹਦਾ ਪਿੰਡ ਸੀ, ਜਿਸ ਪਿੰਡ ਦਾ ਨਾਮ ਸੀ ਭਰਤਪੁਰ ਜਾਂ ਭਰਤਗੜ੍ਹ ਵੀ ਕਹਿੰਦੇ ਸੀ, ਉੱਥੇ ਰਾਵੀ ਕੰਢੇ ਉਹਦਾ ਨਗਰ ਹੈ।
1: ਉਹਦੀ ਹਵੇਲੀ ਉਹਨੇ ਬਣਾਈ,
0: ਉੱਥੇ ਉਹਦੀ ਇੱਕ ਹਵੇਲੀ ਬਣੀ ਹੋਈ ਸੀ ਭਗਵੰਤੇ ਖੱਤਰੀ ਦੀ।
1: ਇੱਕ ਤੁਮਣ ਕਿਤ ਫੜਿਓ ਜਾਈ,
0: ਕਹਿੰਦੇ ਇੱਕ ਜਥਾ ਜਿਹੜਾ ਸੀ ਸਿੰਘਾਂ ਦਾ, 200 ਸਿੰਘਾਂ ਦਾ ਜਥਾ, 225 ਸਿੰਘ ਸੀ, ਉਹ ਕਿਤੇ ਭਗਵੰਤੇ ਖੱਤਰੀ ਦੀ ਜਿਹੜੀ ਹਵੇਲੀ ਸੀ ਉਹ ਖਾਲੀ ਪਈ ਸੀ, ਜਿਵੇਂ ਖੰਡਰ ਜਿਹਾ ਬਣਿਆ ਹੁੰਦਾ, ਤੇ ਸਿੰਘ ਉਹਦੇ ਵਿੱਚ ਜਾ ਕੇ ਕਿਤੇ ਵੜ ਗਏ।
1: ਉਹਦੀ ਵਰਖਾ ਉਹਨ ਚਹੀ ਗੁਜ਼ਾਰਨ,
0: ਕਿਉਂਕਿ ਮੀਂਹ ਪੈਂਦਾ ਸੀ, ਸਿੰਘਾਂ ਨੇ ਆਖਿਆ ਵੀ ਚਲੋ ਹਵੇਲੀ ਬਣੀ ਆ ਤੇ ਛੱਤ ਮਿਲ ਜਾਏਗੀ, ਤੇ ਮੀਂਹ ਦੇ ਵਿੱਚ ਸਾਡਾ ਅਸੀਂ ਇੱਥੇ ਇੱਕ ਦੋ ਰਾਤਾਂ ਜਾਂ ਦੋ ਚਾਰ ਦਿਨ ਇੱਥੇ ਕੱਟ ਲਵਾਂਗੇ। ਮੀਂਹ ਜਿਹਦੀ ਝੜੀ ਲੱਗੀ ਹੋਈ ਸੀ, ਤੋ ਮੀਂਹ ਤੋਂ ਬਚਣ ਵਾਸਤੇ ਸਿੰਘਾਂ ਨੇ ਉਹ ਹਵੇਲੀ ਦਾ ਆਸਰਾ ਤੱਕ ਲਿਆ ਤੇ ਉਹਦੇ ਵਿੱਚ ਜਾ ਵੜੇ।
1: ਨਹਿ ਜਾਣਤ ਥੋ ਕਿਮ ਭਇਓ ਕਾਰਨ,
0: ਕਹਿੰਦੇ ਇਹ ਨਹੀਂ ਪਤਾ ਵੀ ਕੀ ਕਾਰਨ ਹੋਇਆ ਉਹਨਾਂ ਦੇ ਇੱਥੇ ਆਏ ਕਿੱਥੋਂ ਉਹ ਸਿੰਘ, ਇਹਦੇ ਬਾਰੇ ਨਹੀਂ ਪਤਾ। ਭਾਈ ਰਤਨ ਸਿੰਘ ਜੀ ਦੀ ਇਮਾਨਦਾਰੀ ਵੇਖੋ, ਕਹਿੰਦੇ ਇੰਨਾ ਮੈਨੂੰ ਪਤਾ ਵੀ ਉੱਥੇ ਆ ਗਏ ਭਗਵੰਤੇ ਖੱਤਰੀ ਦੀ ਹਵੇਲੀ ਚ, ਪਰ ਉਹ ਕਿਵੇਂ ਆਏ ਕਿੱਧਰੋਂ ਆਏ ਇਹਦੇ ਬਾਰੇ ਮੈਨੂੰ ਨਹੀਂ ਪਤਾ।
1: ਦੋਹਰਾ ਵਹੀ ਖਬਰ ਤਿੰਨ ਪੈ ਗਈ, ਜੋ ਹੋਤ ਹਜ਼ਾਰ ਅਸਵਾਰ,
0: ਉਹ ਜਿਹੜਾ ਨਾਤ ਉੱਲਾ ਖਾਂ ਸੀ ਤਰਾਵੜੀ ਤੋਂ ਆਇਆ ਹੋਇਆ, 1000 ਪਠਾਣਾ ਦੀ ਫੌਜ ਲੈ ਕੇ, ਉਹਨਾਂ ਨੂੰ ਕਿਸੇ ਨੇ ਖਬਰ ਦੇ ਦਿੱਤੀ ਵੀ ਭਗਵੰਤੇ ਖੱਤਰੀ ਦੀ ਹਵੇਲੀ ਆ ਭਰਤਗੜ੍ਹ ਚ, ਉਹਦੇ ਚ ਤਕਰੀਬਨ 225 ਸਿੰਘ ਜਾ ਕੇ ਵੜੇ ਹੋਏ ਆ, ਵੀ ਉੱਥੇ ਵਧੀਆ ਤਰੀਕਾ ਘੇਰਨ ਦਾ ਉਹਨਾਂ ਨੂੰ, ਹਵੇਲੀ ਵਿੱਚ ਘੇਰ ਕੇ ਉਹਨਾਂ ਨੂੰ ਅੰਦਰ ਮਾਰ ਦਿਆਂਗੇ। ਹਵੇਲੀ ਕਿਹੜਾ ਕੋਈ ਵੱਡੀ ਮਜ਼ਬੂਤ ਹੈ, ਉਹਦੇ ਵਿੱਚ ਉਹਨਾਂ ਨੂੰ ਮਾਰਨਾ ਸੁਖਾਲਾ ਹੋਵੇਗਾ। ਕਹਿੰਦੇ ਉਹ ਅਨਾਤੁੱਲੇ ਖਾਂ ਨੂੰ ਖਬਰ ਹੋ ਗਈ, ਜਿਹਦੇ ਨਾਲ 1000 ਸਿਪਾਹੀਆਂ ਦਾ ਜਥਾ ਸੀ,
1: ਤੁਰਤ ਉਤਾਂ ਆ ਘੇਰਿਓ ਬਹੁ ਆਏ ਮਗਰ ਹਜ਼ਾਰ,
0: ਕਹਿੰਦੇ ਉਹ ਤੁਰਕ ਉਸੇ ਵੇਲੇ ਆ ਗਏ, ਮੀਂਹ ਦੀ ਵੀ ਉਹਨਾਂ ਨੇ ਪਰਵਾਹ ਨਾ ਕੀਤੀ। ਉਹ ਭਗਵੰਤੇ ਖੱਤਰੀ ਦੀ ਜਿਹੜੀ ਹਵੇਲੀ ਜਿਹਦੇ ਵਿੱਚ ਸਿੰਘ ਅੰਦਰ ਵੜੇ ਹੋਏ ਮੀਂਹ ਤੋਂ ਬਚਣ ਲਈ, ਇਹਨਾਂ ਨੇ ਆ ਕੇ ਉਹ ਹਵੇਲੀ ਨੂੰ ਘੇਰਾ ਪਾ ਲਿਆ।
1: ਜਾਓ ਪਈ ਆਏ ਸਿੰਘ ਉਨ ਮੱਦ ਲਏ ਘੇਰ,
0: ਤੇ ਸਿੰਘਾਂ ਨੂੰ ਵਿੱਚ ਘੇਰ ਲਿਆ।
1: ਲੱਭੇ ਬਾਹਰ ਤਿੰਨ ਕੱਟ ਦੀਏ ਗੇਰ,
0: ਤੇ ਕੁਝ ਸਿੰਘ ਜਿਹੜੇ ਸੀ ਉਹ ਆਪਣੇ ਘੋੜਿਆਂ ਵਾਸਤੇ ਘਾਹ ਪੱਠਾ ਵੱਢਣ, ਮੀਂਹ ਦਾ ਸਮਾਂ ਸੀ, ਹੁਣ ਘੋੜਿਆਂ ਨੇ ਤਾਂ ਕੋਈ ਘਾਹ ਪੱਠਾ ਖਾਣਾ ਸੀ, ਕੁਝ ਸਿੰਘ ਘਾਹ ਪੱਠਾ ਵੱਢਣ ਵਾਸਤੇ ਉਸ ਹਵੇਲੀ ਚੋਂ ਬਾਹਰ ਗਏ ਹੋਏ ਸੀ। ਜਦੋਂ ਵਾਪਸ ਆਏ ਤੇ ਅੱਗੇ ਤੁਰਕ, ਉਹ ਜਿਹੜੇ ਸਿੰਘ ਘਾਹ ਪੱਠਾ ਵੱਢਣ ਗਏ ਹੋਏ ਇਹਨਾਂ ਤੁਰਕਾਂ ਨੇ ਬਾਹਰ ਹੀ ਘੇਰ ਕੇ ਮਾਰ ਦਿੱਤੇ, ਉਹਨਾਂ ਸਿੰਘਾਂ ਨੂੰ ਸ਼ਹੀਦ

0: ਕੀਤਾ ਵੀ ਉਹਨਾਂ ਜਿਹੜੀਆਂ ਕੰਧਾਂ ਸੀ ਹਵੇਲੀ ਦੀਆਂ ਉਹਦੇ ਆਲੇ ਦੁਆਲੇ ਮਿੱਟੀ ਪਾ ਕੇ ਨਾ ਉੱਚੀਆਂ ਕਰਨ ਲੱਗੇ ਵੀ ਕੰਧਾਂ ਦੇ ਬਰਾਬਰ ਟਿੱਬੇ ਬਣਾ ਕੇ ਉਹਨਾਂ ਟਿੱਬਿਆਂ ਤੇ ਤੋਪਾਂ ਰੱਖ ਕੇ ਤੋਪਾਂ ਦੇ ਗੋਲੇ ਅੰਦਰ ਮਾਰਾਂਗੇ ਸਿੰਘਾਂ ਨੂੰ ਤੇ ਅੰਦਰ ਹੀ ਗੋਲਿਆਂ ਨਾਲ ਹੀ ਮਾਰ ਕੇ ਮੁਕਾ ਦੇਵਾਂਗੇ। ਇਹਨਾਂ ਨੇ ਇਹੋ ਜਿਹੀ ਸਕੀਮ ਦੇ ਨਾਲ ਉਹ ਭਗਵੰਤੇ ਖੱਤਰੀ ਦੀ ਜਿਹੜੀ ਹਵੇਲੀ ਸੀ ਉਹਦੇ ਆਲੇ ਦੁਆਲੇ ਕੰਧਾਂ ਦੇ ਨਾਲ ਨਾਲ ਉੱਚੀ ਉੱਚੀ ਮਿੱਟੀ ਦੇ ਢੇਰ ਲਾਣੇ ਸ਼ੁਰੂ ਕਰ ਦਿੱਤੇ।
1: ਤੋਪ ਜੰਬੂਰੇ ਉੱਪਰ ਚੜਾਏ
0: ਔਰ ਉਹਨਾਂ ਮਿੱਟੀ ਦਿਆਂ ਢੇਰਾਂ ਦੇ ਉੱਤੇ ਇਹਨਾਂ ਨੇ ਆਪਣੀਆਂ ਤੋਪਾਂ ਵੱਡੀਆਂ ਤੇ ਛੋਟੀਆਂ ਉਹ ਚੜਾ ਦਿੱਤੀਆਂ। ਏਦਾਂ ਸਿੰਘਾਂ ਨੂੰ ਬੜਾ ਹੁਣ ਪਰੇਸ਼ਾਨੀ ਦਾ ਸਬੱਬ ਬਣ ਗਿਆ। ਸਿੰਘ ਅੰਦਰ ਬੜੇ ਪਰੇਸ਼ਾਨ ਹੋਏ ਵੀ ਹੁਣ ਤਾਂ ਬਾਹਰ ਜਾ ਨਹੀਂ ਸਕਦੇ, ਇੱਥੇ ਤਾਂ ਘੇਰੇ ਵਿੱਚ ਘਿਰ ਗਏ। ਹਾਂ
1: ਸਿੰਘਨ ਹੁੱਤ ਕੇ ਖਰਚ ਨਾ ਪਾਇਓ।
0: ਹੁਣ ਸਿੰਘਾਂ ਨੂੰ ਕੀ ਪਤਾ ਸੀ ਵੀ ਇੱਥੇ ਲੜਾਈ ਲੱਗ ਜਾਣੀ, ਮੋਰਚਾ ਲੱਗ ਜਾਣਾ। ਸਿੰਘ ਕੋਈ ਰਾਸ਼ਨ ਪਾਣੀ ਵੀ ਨਹੀਂ ਸੀ ਲੈ ਕੇ ਆਏ ਨਾਲ। ਜੇ ਉਹਨਾਂ ਨੂੰ ਪਤਾ ਹੁੰਦਾ ਵੀ ਇੱਥੇ ਮੋਰਚਾ ਲੱਗਣਾ ਤਾਂ ਉਹ ਥੋੜਾ ਬਹੁਤਾ ਕੋਈ ਰਾਸ਼ਨ ਪਾਣੀ ਲੈ ਕੇ ਅੰਦਰ ਆ ਜਾਂਦੇ ਘੋੜਿਆਂ ਵਾਸਤੇ। ਜਿਹੜੇ ਸਿੰਘ ਘਾਹ ਪੱਠਾ ਵੱਢਣ ਗਏ ਉਹ ਵੀ ਉਹਨਾਂ ਨੇ 8-10 ਸਿੰਘ ਬਾਹਰ ਸ਼ਹੀਦ ਕਰਤੇ, ਉਹ ਵੀ ਵਾਪਸ ਨਹੀਂ ਆਏ। ਤੋ ਸਿੰਘਾਂ ਵਾਸਤੇ ਫਿਰ ਬੜੀ ਔਖੀ ਗੱਲ ਆ ਬਣੀ। ਜਿਹੜਾ ਕੋਈ ਮਾੜਾ ਮੋਟਾ ਥੋੜਾ ਬਹੁਤਾ ਰਾਸ਼ਨ ਹੈ ਸੀਗਾ ਸਿੰਘਾਂ ਕੋਲ, ਉਹ ਇੱਕ ਅੱਧੇ ਦਿਨ ਦਾ ਸੀਗਾ, ਉਹ ਸਮਾਪਤ ਹੋ ਗਿਆ।
1: ਸਿੰਘਨ ਕੋ ਯੋ ਭਈ ਲਚਾਰ,
0: ਸਿੰਘਾਂ ਵਾਸਤੇ ਬੜੀ ਵੱਡੀ ਲਾਚਾਰਗੀ ਬਣ ਗਈ। ਲਾਚਾਰ ਬਣ ਗਏ ਕਿ ਜਦੋਂ ਆਲੇ ਦੁਆਲੇ ਘੇਰਾ ਹੀ ਪੈ ਗਿਆ, ਹੁਣ ਸਿੰਘਾਂ ਕੋਲ ਬੰਦੂਕਾਂ ਕੋਈ ਨਹੀਂ ਵੀ ਜੇ ਉਹਨਾਂ ਨਾਲ ਲੜ ਸਕਣ। ਉਹ ਤੋਪਾਂ ਬੀੜੀ ਜਾਂਦੇ ਆ ਬਾਹਰੋਂ ਵੀ ਤੋਪਾਂ ਨਾਲ ਗੋਲੇ ਮਾਰ ਕੇ ਅੰਦਰ ਮਾਰ ਦਿਆਂਗੇ। ਤੋ ਸਿੰਘਾਂ ਵਾਸਤੇ ਬੜਾ ਜ਼ਿਆਦਾ ਪਰੇਸ਼ਾਨੀ ਦਾ ਸਬੱਬ ਬਣਿਆ। ਖਾਲਸਾ ਜੀ, ਇਹ ਇਤਿਹਾਸ ਜਦੋਂ ਗੌ ਨਾਲ ਪੜ੍ਹੀ ਸੁਣੀ ਦਾ ਨਾ, ਬਜ਼ੁਰਗਾਂ ਦੀ ਵੱਡਿਆਂ ਦੀ ਇਹ ਕਥਾ, ਤੇ ਲੂੰ ਕੰਡੇ ਖੜੇ ਹੋ ਜਾਂਦੇ ਵੀ ਇੱਦਾਂ ਨਹੀਂ ਸਾਨੂੰ ਸਰਦਾਰੀਆਂ ਮਿਲੀਆਂ, ਆਹ ਬਾਦਸ਼ਾਹੀਆਂ ਦਾ ਸੁੱਖ ਅਸੀਂ ਮਾਣ ਰਹੇ ਹਾਂ, ਹੰਡਾ ਰਹੇ ਹਾਂ, ਇੱਦਾਂ ਨਹੀਂ ਪ੍ਰਾਪਤ ਹੋਇਆ। ਵੱਡੀਆਂ ਕੁਰਬਾਨੀਆਂ ਕੀਤੀਆਂ ਸਾਡੀਆਂ ਪੁਰਖਿਆਂ ਨੇ, ਵਡੇਰਿਆਂ ਨੇ। ਕਹਿੰਦੇ ਸਿੰਘਾਂ ਵਾਸਤੇ ਬੜੀ ਵੱਡੀ ਲਾਚਾਰਗੀ ਬਣ ਗਈ।
1: ਬਿਨਾਂ ਖਰਚ ਭਏ ਮਰਨੇ ਵਾਰ,
0: ਹੁਣ ਜਦੋਂ ਰਾਸ਼ਨ ਪਾਣੀ ਕੋਈ ਨਹੀਂ, ਘੋੜਿਆਂ ਵਾਸਤੇ ਘਾਹ ਪੱਠਾ ਕੋਈ ਨਹੀਂ, ਤੋ ਸਿੰਘ ਕਹਿੰਦੇ ਸਰੀਰ ਜਿਹੜੇ ਸੀ ਹੰਬ ਗਏ। ਇੱਕ ਦੋ ਦਿਨ ਉੱਥੇ ਉਹਨਾਂ ਨੇ ਮੋਰਚਾ ਲਾ ਕੇ ਰੱਖਿਆ, ਉਹ ਤੋਪਾਂ ਸਿੱਧੀਆਂ ਕਰੀ ਜਾਣ ਉੱਤੇ ਮਿੱਟੀ ਦੇ ਢੇਰ ਲਾਈ ਜਾਣ, ਤੇ ਸਿੰਘ ਅੰਦਰ ਤੜੇ ਹੋਏ ਨੇ, ਪਰੇਸ਼ਾਨੀ ਹੋਰ ਜ਼ਿਆਦਾ ਵੱਧ ਗਈ।
1: ਮਦਦ ਕਰਨ ਯੋਗ ਪੰਥ ਨਾਹੀ,
0: ਹੁਣ ਉਹਨਾਂ ਵਿੱਚੋਂ ਕੋਈ ਸਿੰਘ ਦੂਜਿਆਂ ਨੂੰ ਖਬਰ ਦੇਣ ਵਾਲਾ ਵੀ ਕੋਈ ਨਹੀਂ, ਤਾਂ ਅੱਗੇ ਇੱਕ ਜਥਾ ਫਸ ਜਾਂਦਾ, ਉਹਨਾਂ ਵਿੱਚੋਂ ਇੱਕ ਦੋ ਸਿੰਘ ਜਾਂਦੇ ਭੱਜ ਕੇ ਦੂਜਿਆਂ ਨੂੰ ਬੁਲਾ ਲਿਆਉਂਦੇ। ਪਰ ਹੁਣ ਇਹਨਾਂ ਵਿੱਚੋਂ ਬਾਹਰ ਜਾ ਕੇ ਦੂਜੇ ਜਥਿਆਂ ਨੂੰ ਖਬਰ ਦੇਣ ਵਾਲਾ ਵੀ ਕੋਈ ਨਹੀਂ ਸੀ।
1: ਕੋਈ ਆਪਣੀ ਛੁਪ ਜਾਨ ਬਚਾਹੀ,
0: ਵੀ ਜਿਹੜਾ ਕੋਈ ਉਹਨਾਂ ਦੀ ਮਦਦ ਵਾਸਤੇ ਆ ਕੇ ਉਹਨਾਂ ਨੂੰ ਬਚਾ ਸਕੇ, ਉਹ ਤਾਂ ਆਪ ਲੁੱਕ ਛਿਪ ਕੇ ਜਾਨ ਬਚਾ ਰਹੇ ਨੇ।
1: ਸਿੰਘ ਥੱਕੇ ਤੁਰਕਣ ਲਖੇ।

0: ਕਹਿੰਦੇ ਤੁਰਕਾਂ ਨੇ ਕੰਧਾਂ ਨੂੰ ਹੱਥ ਪਾ ਲਏ। ਪਹਿਲਾਂ ਤਾਂ ਤੋਪਾਂ ਰੱਖ ਕੇ ਉੱਚੀਆਂ ਕਰੀ ਜਾਂਦੇ, ਕਿਉਂਕਿ ਮਿੱਟੀ ਪਾਣੀ ਦੋ ਤਿੰਨ ਦਿਨ ਲੱਗਣੇ ਸੀ ਤੋਪਾਂ ਪਾ ਕੇ ਉੱਤੋਂ ਗੋਲੇ ਮਾਰਨ ਨੂੰ। ਉਹਨਾਂ ਆਖਿਆ ਵੀ ਰੱਸੇ ਪਾ ਕੇ ਤੇ ਆਪਾਂ ਕੰਧਾਂ ਦੇ ਉੱਤੋਂ ਟੱਪ ਕੇ ਅੰਦਰ ਵੜੀਏ। ਕਹਿੰਦੇ ਜਦੋਂ ਤੁਰਕਾਂ ਨੇ ਕੰਧਾਂ ਨੂੰ ਹੱਥ ਪਾ ਕੇ ਅੰਦਰ ਜਾਣ ਦਾ ਯਤਨ ਕੀਤਾ, ਸਿੰਘ ਕਿਹੜਾ ਅੱਗੋਂ ਨਿਰ ਹਥਿਆਰੇ ਸੀ, ਕਹਿੰਦੇ ਫਿਰ ਸਿੰਘਾਂ ਨੇ ਜਦੋਂ ਉੱਥੇ ਕੰਧਾਂ ਦੇ ਨਾਲ ਨਾਲ ਹੀ ਮੋਰਚਾ ਲਾਇਆ ਹੋਇਆ, ਚਮਕੌਰ ਦੀ ਗੜੀ ਦੀ ਟ੍ਰੇਨਿੰਗ ਖਾਲਸੇ ਕੋਲ ਸੀਗੀ ਵੱਡਿਆਂ ਦੀ, ਕਹਿੰਦੇ ਜਿੱਥੇ ਜਿੱਥੇ ਤੁਰਕ ਹੱਥ ਪਾਵਣ ਉੱਤੋਂ ਹੀ ਤਲਵਾਰ ਮਾਰ ਕੇ ਹੱਥ ਝਟਕ ਦੇਣ, ਜਿਹੜਾ ਕੋਈ ਮਾੜਾ ਜਿਹਾ ਮੁੰਡੀ ਜੀ ਉੱਤੇ ਨੂੰ ਕਰਕੇ ਆਵੇ ਸਿੰਘ ਨਾਲ ਹੀ ਤਲਵਾਰ ਦਾ ਵਾਰ ਕਰਨ, ਸਿਰ ਵੱਢ ਕੇ ਤੁਰਕ ਦਾ ਥੱਲੇ ਸੁੱਟ ਦੇਣ। ਹਾਂਜੀ, ਫਿਰ ਤੁਰਕ ਹੈਣ ਬੜੇ ਜ਼ਿਆਦਾ, ਉਹ ਹੋਰ ਜਿਹੜੇ ਮਰਦੇ ਪਿੱਛੋਂ ਹੋਰ ਚੜ੍ਹਨ ਦਾ ਯਤਨ ਕਰਦੇ, ਉਹ ਆ ਕੇ ਯੁੱਧ ਮਚਾਉਣ ਦਾ ਯਤਨ ਕਰਦੇ, ਪਰ ਸਿੰਘ ਉਹਨਾਂ ਨੂੰ ਕੰਧ ਟੱਪ ਕੇ ਅੰਦਰ ਨਹੀਂ ਆਉਣ ਦਿੰਦੇ। ਅਖੀਰ ਫਿਰ ਇਹਨਾਂ ਨੇ ਵੇਖਿਆ ਵੀ ਏਦਾਂ ਤਾਂ ਸਾਡੇ ਬੰਦੇ ਮਰਨਗੇ, ਆਪਾਂ ਤੋਪਾਂ ਬੀੜੀਏ, ਛੇਤੀ ਨਾਲ ਤੋਪਾਂ ਬੀੜ ਕੇ ਉਹਦੇ ਗੋਲੇ ਦਾਗੀਏ। ਕਹਿੰਦੇ ਫਿਰ ਇਹਨਾਂ ਨੇ ਕੀ ਕੀਤਾ ਵੀ ਇੱਕਾ ਦੁੱਕਾ ਤੋਪਾਂ ਜਿਹੜੀਆਂ ਸੀ ਉਹ ਸਿੱਧੀਆਂ ਕਰ ਲਈਆਂ ਕੰਧਾਂ ਦੇ ਉੱਪਰਲੇ ਪਾਸਿਓਂ, ਤੇ ਉਹਦੇ ਵਿੱਚੋਂ ਗੋਲੇ ਦਾਗਣੇ ਸ਼ੁਰੂ ਕੀਤੇ, ਤੇ ਅੰਦਰੋਂ ਹਾਏ ਹਾਏ ਦੀ ਆਵਾਜ਼ ਆਉਂਦੀ, ਸਤਿ ਸ੍ਰੀ ਅਕਾਲ ਦੀ ਆਵਾਜ਼ ਆਉਂਦੀ, ਕਿਉਂਕਿ ਸਿੰਘ ਫਿਰ ਕਈ ਸ਼ਹੀਦੀਆਂ ਪਾਉਣ ਲੱਗੇ ਗੋਲਿਆਂ ਦੀ ਮਾਰ ਨਾਲ। ਤੁਰਕ ਬਾਹਰੋਂ ਕਹਿੰਦੇ ਹੁਣ ਆਇਓ ਸਾਡੇ ਦਾ ਥੱਲੇ, ਬੜਾ ਤੰਗ ਕੀਤਾ ਸੀ ਤੁਸੀਂ ਸਾਨੂੰ, ਜਦੋਂ ਆ ਕੇ ਸਾਨੂੰ ਘੇਰਦੇ ਸੀ ਅਸੀਂ ਤੁਹਾਡੇ ਪਿੱਛੇ ਲੱਗਦੇ ਜੰਗਲਾਂ ਚ ਜਾ ਪਹੁੰਚਦੇ ਸੀ, ਉੱਥੇ ਅਸੀਂ ਤੁਹਾਡੇ ਪਿੱਛੇ ਆ ਨਹੀਂ ਸੀ ਸਕਦੇ, ਹੁਣ ਸਾਡੇ ਦਾ ਥੱਲੇ ਆਇਓ, ਹੁਣ ਨਹੀਂ ਅਸੀਂ ਤੁਹਾਨੂੰ ਜਿਉਂਦਿਆਂ ਛੱਡਦੇ, ਹੁਣ ਨਹੀਂ ਤੁਹਾਡੇ ਚੋਂ ਕੋਈ ਇੱਥੋਂ ਜਿਉਂਦਾ ਜਾਂਦਾ ਵਾਪਸ। ਤੇ ਸਿੰਘ ਵੀ ਅੱਗੋਂ ਆਵਾਜ਼ ਮਾਰ ਕੇ ਕਹਿੰਦੇ ਉਹ ਤੁਰਕੋ ਅਸੀਂ ਵੀ ਇਕੱਲੇ ਥੋੜੀ ਮਰਾਂਗੇ ਵੱਖਰੇ, ਇਹ ਤੁਹਾਡਾ ਭੁਲੇਖਿਆ ਵੀ ਤੁਸੀਂ ਸਾਨੂੰ ਇਕੱਲਿਆਂ ਨੂੰ ਮਾਰ ਕੇ ਸੌਖੇ ਨਿਕਲ ਜਾਓਗੇ ਇੱਥੋਂ, ਕਹਿੰਦੇ ਅਸੀਂ ਵੀ ਇਕੱਲੇ ਨਹੀਂ ਜੇ ਮਰਾਂਗੇ।
1: ਲੈ ਲੈ ਮਰਾਂਗੇ ਤੁਮਕੋ ਨਾਲੇ,
0: ਇੰਨੀ ਗੱਲ ਜ਼ਰੂਰ ਹੈ ਵੀ ਜੇ ਇੱਕ ਜਣਾ ਸਾਡਾ ਮਰੇਗਾ ਤੁਹਾਡੇ ਪੰਜ ਸੱਤ ਲੈ ਕੇ ਮਰਾਂਗੇ, ਇਕੱਲੇ ਨਹੀਂ ਮਰਦੇ, ਮਰਨਾ ਤਾਂ ਹੈ ਹੀ ਅਸੀਂ, ਕਹਿੰਦੇ ਪਰ ਇਕੱਲੇ ਨਹੀਂ ਮਰਦੇ, ਇੰਨੀ ਗੱਲ ਤੁਹਾਡੇ ਨਾਲ ਪੂਰਨ ਤੌਰ ਤੇ ਅਸੀਂ ਦਾਵੇ ਨਾਲ ਕਹਿੰਦੇ ਹਾਂ ਵੀ ਪੰਜ ਪੰਜ ਸੱਤ ਸੱਤ ਤੁਰਕ ਤੁਹਾਡੇ ਲੈ ਕੇ ਮਰਾਂਗੇ।
1: ਸਤਿਗੁਰ ਜੋ ਕਿਰਪਾ ਕਰੀ,
0: ਇਹ ਬਚਨ ਹਾਲੇ ਚੱਲ ਹੀ ਰਹੇ ਸੀ, ਦੋ ਚਾਰ ਗੋਲੇ ਉਹਨਾਂ ਨੇ ਦਾਗੇ ਸੀ, ਤੋਪਾਂ ਤਿਆਰ ਸੀ, ਕਹਿੰਦੇ ਉਧਰੋਂ ਸਤਿਗੁਰੂ ਜੀ ਨੇ ਆਪਣੇ ਖਾਲਸੇ ਦੀ ਸਹਾਇਤਾ ਕੀਤੀ। ਮਹਾਰਾਜ ਜੀ ਆਪਣੇ ਪੰਥ ਦੀ ਬੌੜੀ ਕਰਦੇ, ਜਦੋਂ ਸਿੰਘ ਅਰਦਾਸਾਂ ਕਰਨ ਤੇ ਅਰਦਾਸ ਸਤਿਗੁਰੂ ਜੀ ਆਪਣੇ ਪੰਥ ਦੀ ਸੁਣਦੇ ਆ, ਕਹਿੰਦੇ ਅਕਾਲ ਪੁਰਖ ਜੀ ਨੇ ਸਤਿਗੁਰੂ ਕਲਗੀਧਰ ਜੀ ਨੇ ਆਪਣੇ ਪੰਥ ਦੀ ਮਦਦ ਕੀਤੀ, ਕਿਵੇਂ ਮਦਦ ਕੀਤੀ ਉਹ ਦੱਸਦੇ ਨੇ। ਕਹਿੰਦੇ ਇੱਕਦਮ ਬਹੁਤ ਜ਼ਿਆਦਾ ਹਨੇਰੀ ਚੱਲੀ ਤੇ ਨਾਲ ਮੀਂਹ ਬੜਾ ਜ਼ੋਰ ਦਾ ਵਰਨ ਲੱਗ ਪਿਆ, ਪਹਿਲਾਂ ਮੀਂਹ ਰੁਕਿਆ ਹੋਇਆ ਸੀ, ਤੇ ਮਹਾਰਾਜ ਜੀ ਨੇ ਖੇਡ ਵਰਤਾਈ ਵੀ ਜਦੋਂ ਉਹਨਾਂ ਨੇ ਤੋਪਾਂ ਤਿਆਰ ਕੀਤੀਆਂ, ਤੋੜੇ ਤੁਖਾਏ ਤੇ ਕਲਾਵਾਂ ਮੋੜੀਆਂ, ਤੇ ਅੱਗ ਜਿਹੜੀ ਉਹਨਾਂ ਨੇ ਬਾਲੀ ਹੋਈ ਸੀ ਵੀ ਜਿੱਥੋਂ ਤੋਪਾਂ ਦੇ ਗੋਲੇ ਦਾਗਣੇ ਸੀ, ਪਰਮੇਸ਼ਰ ਨੇ ਸਤਿਗੁਰਾਂ ਨੇ ਇਹੋ ਜਿਹੀ ਸਿੰਘਾਂ ਦੀ ਮਦਦ ਕੀਤੀ ਵੀ ਤੇਜ਼ ਹਨੇਰੀ ਚੱਲੀ ਤੇ ਇੱਕਦਮ ਬੜੀ ਤੇਜ਼ੀ ਨਾਲ ਮੀਂਹ ਵਰਨ ਲੱਗ ਪਿਆ,
1: ਤੋਪ ਬੰਦੂਕਾਂ ਬੁੱਝ ਗਏ ਤੋੜੇ,
0: ਉਹਨਾਂ ਦੀਆਂ ਤੋਪਾਂ ਤੇ ਬੰਦੂਕਾਂ ਦੇ ਜਿਹੜੇ ਤੋੜੇ ਸੀ ਉਹ ਬੁੱਝ ਗਏ ਮੀਂਹ ਦੇ ਨਾਲ, ਹਨੇਰੀ ਦੇ ਨਾਲ ਤੋੜੇ ਜਿਹੜੇ ਸੀ ਉਹਨਾਂ ਦੇ ਬੁੱਝ ਗਏ, ਤੋਪਾਂ ਦੇ ਵੀ ਤੇ ਬੰਦੂਕਾਂ ਦੇ ਵੀ। ਉਧਰ ਸਿੰਘਾਂ ਨੇ ਵੇਖਿਆ ਵੀ ਸਤਿਗੁਰੂ ਜੀ ਨੇ ਹਵਾ ਸਾਡੇ ਵੱਲ ਚਲਾ ਦਿੱਤੀ, ਅਜਗੈਬੀ ਫੌਜਾਂ ਮਹਾਰਾਜ ਜੀ ਦੇ ਪੰਥ ਲਈ ਮਦਦ ਵਾਸਤੇ ਆਨੰਦਪੁਰ ਸਾਹਿਬ ਇੱਕ ਵਾਰ ਤਕਰੀਬਨ 30,000 ਤੋਂ ਵੱਧ ਫੌਜ ਦੁਸ਼ਮਣਾਂ ਦੀ ਚੜ੍ਹ ਕੇ ਆਈ ਤੇ ਸਿੰਘਾਂ ਦੀ ਕੁੱਲ ਗਿਣਤੀ 500 ਸੀ। ਕਲਗੀਧਰ ਜੀ ਨੂੰ ਕਹਿਣ ਲੱਗੇ ਪਾਤਸ਼ਾਹ ਵੀ ਆਪਾਂ 500 ਹਾਂ ਤੇ ਦੁਸ਼ਮਣ ਬਹੁਤ ਜ਼ਿਆਦਾ ਹੈ ਤੇ ਆਪਾਂ ਮੁਕਾਬਲਾ ਕਿਵੇਂ ਕਰਾਂਗੇ। ਬਾਜਾਂ ਵਾਲੇ ਸਤਿਗੁਰੂ ਜੀ ਨੇ ਬਚਨ ਫਰਮਾਇਆ, ਇਹ ਕਥਾ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਆਉਂਦੀ, ਸੋ ਸਾਖੀ ਵਿੱਚ ਵੀ ਆਉਂਦੀ, ਕਿ ਜਿਸ ਵੇਲੇ ਪਾਤਸ਼ਾਹ ਨੇ ਬੇਨਤੀ ਸੁਣੀ ਖਾਲਸੇ ਦੀ ਤੇ ਕਹਿਣ ਲੱਗੇ ਸਿੰਘੋ ਨੇਤਰ ਬੰਦ ਕਰੋ ਪਤਾ ਲੱਗ ਜੂ ਤੁਹਾਨੂੰ, ਕਹਿੰਦੇ ਜਦੋਂ ਸਿੰਘਾਂ ਨੇ ਨੇਤਰ ਬੰਦ ਕੀਤੇ ਤੇ ਕੀ ਵੇਖਦੇ ਹੈ ਕਿ ਹਜ਼ਾਰਾਂ ਦੀ ਗਿਣਤੀ 'ਚ

0: ਅਜਗੈਬੀ ਫੌਜਾਂ ਸ਼ਹੀਦੀ ਫੌਜਾਂ ਉਹ ਖਾਲਸੇ ਦੇ ਨਾਲ ਪਿੱਛੇ ਖੜੀਆਂ ਨੇ, ਉਹ ਵੇਖ ਰਹੀਆਂ ਨੇ ਕਿ ਕਲਗੀਧਰ ਜੀ ਇੱਕ ਵਾਰ ਇਸ਼ਾਰਾ ਕਰਨ ਤੇ ਵੈਰੀਆਂ ਤੇ ਟੁੱਟ ਕੇ ਪੈ ਜਾਈਏ। ਤੋ ਸ਼ਹੀਦੀ ਫੌਜਾਂ ਪੰਥ ਦੇ ਨਾਲ ਵਰਤਦੀਆਂ ਨੇ ਤੇ ਵਰਤਦੀਆਂ ਰਹਿਣਗੀਆਂ। ਨਾਸਤਕ ਲੋਕ ਭਾਵੇਂ ਜੋ ਮਰਜ਼ੀ ਆਖੀ ਜਾਣ, ਸ਼ਰਧਾਵਾਨ ਇਹਨਾਂ ਭਾਵਨਾ ਵਾਲੇ ਬਚਨਾਂ ਤੇ ਯਕੀਨ ਕਰਦੇ ਆ, ਭਰੋਸਾ ਕਰਦੇ ਆ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਕਲਾ ਵਰਤੀ, ਖਾਲਸੇ ਨੇ ਵੇਖਿਆ ਕਿ ਸਤਿਗੁਰੂ ਜੀ ਨੇ ਹਨੇਰੀ ਚਲਾ ਦਿੱਤੀ ਹੈ, ਤੇਜ ਝੱਖੜ ਚਲਾ ਦਿੱਤਾ, ਇਹਦਾ ਮਤਲਬ ਵੀ ਸ਼ਹੀਦੀ ਫੌਜਾਂ ਸਾਡੀ ਮਦਦ ਵਾਸਤੇ ਆ ਗਈਆਂ। ਤੋ ਸਿੰਘਾਂ ਦੇ ਕੋਲ ਜਿਹੜੇ ਤੀਰ ਕਮਾਨ ਸਨ, ਤਲਵਾਰਾਂ ਢਾਲਾਂ ਸਨ, ਨੇਜੇ ਬਰਛੇ ਸਨ, ਉਹ ਸਿੰਘਾਂ ਨੇ ਸੰਭਾਲੇ ਤੇ ਤਿਆਰ ਬਰ ਤਿਆਰ ਹੋ ਕੇ ਨਿਕਲਣ ਲੱਗੇ।
1: ਸਿਰ ਪਰ ਮਰਨ ਧਾਰ ਸਿੰਘ ਦੌੜੇ,
0: ਸਿੰਘਾਂ ਨੇ ਹੁਣ ਮਰਨਾ ਧਾਰ ਲਿਆ ਵੀ ਮਰਨਾ ਤਾਂ ਹੈ ਪਰ ਵੈਰੀਆਂ ਨੂੰ ਮਾਰ ਕੇ ਮਰੀਏ, ਜਾਂ ਤਾਂ ਨਿਕਲ ਜਾਂਗੇ ਵਿੱਚੋਂ ਤੇ ਜਾਂ ਫਿਰ ਵੈਰੀਆਂ ਨੂੰ ਮਾਰ ਕੇ ਮਰਾਂਗੇ।
1: ਮਾਰ ਤੇਗਣ ਤੁਰਕ ਗਏ ਚੌੜੇ,
0: ਕਹਿੰਦੇ ਸਿੰਘਾਂ ਨੇ ਦਰਵਾਜ਼ਾ ਖੋਲ ਲਿਆ, ਹਵੇਲੀ ਚੋਂ ਬਾਹਰ ਨਿਕਲੇ ਜਿਹੜੇ ਤੁਰਕ ਅੱਗੇ ਆਏ, ਮਾਰ

0: ਖਾਲਸੇ ਦੇ ਸਾਹਮਣੇ ਪਿੱਠ ਵਿਖਾ ਕੇ ਭੱਜ ਗਏ। ਲਾਗੇ ਉਹਨਾਂ ਦਾ ਡੇਰਾ ਸੀ, ਕਹਿੰਦੇ ਤੁਰਕ ਭੱਜ ਕੇ ਜਾ ਕੇ ਆਪਣੇ ਡੇਰੇ ਚ ਲੁਕ ਗਏ। ਜਿਹੜੇ ਕਹਿੰਦੇ ਸੀ ਸਿੰਘਾਂ ਨੂੰ ਮਾਰਾਂਗੇ, ਮਹਾਰਾਜ ਨੇ ਹਵਾ ਪੁੱਠੀ ਚਲਾ ਤੀ, ਹਨੇਰੀ ਚੱਲਿਆ, ਜਦੋਂ ਝੱਖੜ ਚੱਲਿਆ, ਖਾਲਸੇ ਨੇ ਤਲਵਾਰਾਂ ਧੋਈਆਂ, ਤੋਪਾਂ ਉਹਨਾਂ ਦੀਆਂ ਬੁੱਝ ਗਈਆਂ। ਤਾਂ ਉਸ ਵੇਲੇ ਕਹਿੰਦੇ ਫਿਰ ਇਹੋ ਜਿਹੀ ਤਲਵਾਰ ਚਲਾਈ ਖਾਲਸੇ ਨੇ ਕਿ ਤੁਰਕ ਅੱਗੇ ਲੱਗ ਕੇ ਦੌੜ ਕੇ ਪਿੱਠ ਵਿਖਾ ਕੇ ਆਪਣੇ ਡੇਰਿਆਂ ਚ ਜਾ ਵੜੇ। ਸਿੰਘਾਂ ਨੂੰ ਹੁਣ ਸਮਾਂ ਮਿਲ ਗਿਆ ਵੀ ਚਲੋ ਖਾਲਸਾ ਜੀ, ਆਪਾਂ ਆਪਣੇ ਪੁਰਾਣੇ ਟਿਕਾਣੇ, ਆ ਮਹਿਲ ਆਪਣੇ ਵਾਸਤੇ ਨਹੀਂ ਹਲੇ, ਇਹ ਹਵੇਲੀਆਂ ਵਿੱਚ ਆ ਕੇ ਆਪਣਾ ਨੁਕਸਾਨ ਹੀ ਹੋਣਾ। ਕਹਿੰਦੇ ਚਲੋ ਜੰਗਲਾਂ ਵਿੱਚ। ਕਹਿੰਦੇ ਸਿੰਘ ਫਿਰ ਉਹਨਾਂ ਬੇਲਿਆਂ ਚ, ਝੱਲਾਂ ਚ, ਸ਼ੰਭਾਂ ਵਿੱਚ ਫਿਰ ਜਾ ਕੇ ਪ੍ਰਵੇਸ਼ ਕਰ ਗਏ।
1: ਤੁਰਕ ਕਹੇ ਹਮ ਬੜ ਫਤਿਹ ਪਾਈ।
0: ਹੁਣ ਤੁਰਕ ਬੜੀਆਂ ਟਾਰਾਂ ਮਾਰਦੇ ਜਾਣ ਵੀ ਸਾਨੂੰ ਬੜੀ ਫਤਿਹ ਮਿਲੀ ਹੈ, ਅਸੀਂ ਬੜੇ ਸਿੰਘਾਂ ਨੂੰ ਮਾਰ ਕੇ ਆਏ ਹਾਂ। ਤੇ ਉਹ ਬੜੇ ਖੁਸ਼ ਹੋ ਕੇ ਟਾਰਾਂ ਵਿੱਚ ਮਾਰਦੇ ਤੇ ਉੱਚੀ ਉੱਚੀ ਆਵਾਜ਼ ਵਿੱਚ ਯਾ ਮੁਹੰਮਦ ਯਾ ਅਲੀ ਕਰਦੇ ਜਾਣ ਵੀ ਖਬਰੇ ਕਿੱਡਾ ਵੱਡਾ ਮੋਰਚਾ ਮਾਰ ਕੇ ਆਏ ਨੇ।
1: ਸਿੰਘ ਕਹੇ ਹਮ ਜਿੰਦ ਬਚਾਈ।
0: ਇੱਧਰ ਸਿੰਘ ਕਹਿੰਦੇ ਚਲੋ ਸਤਿਗੁਰਾਂ ਦੇ ਸ਼ੁਕਰਾਨੇ ਕਿ ਸਾਡੀ ਜਿੰਦ ਸਤਿਗੁਰਾਂ ਨੇ ਬਚਾ ਲਈ ਹੈ।
1: ਤੁਰਕ ਤੁਰੇ ਮੁੜ ਲਾਹੌੜੇ ਵੱਲ।
0: ਉਹ ਜਿਹੜੇ ਤੁਰਕ ਸੀ ਪਹਿਲਾਂ ਆਪਣੇ ਡੇਰੇ ਚ ਆਏ ਤੇ ਲਾਹੌਰ ਨੂੰ ਜਾਣ ਦੀ ਉਹਨਾਂ ਨੇ ਤਿਆਰੀ ਕੀਤੀ।
1: ਸਿੰਘ ਚਹੇ ਕਰੇ ਗੁਜਰ ਕਹੋ ਚੱਲ।
0: ਤੇ ਸਿੰਘ ਸੋਚਦੇ ਵੀ ਚਲੋ ਆਪਾਂ ਕੋਈ ਟਾਈਮ ਟਪਾ ਲਈਏ, ਆਪਣਾ ਗੁਜ਼ਾਰਾ ਕਰ ਲਈਏ।
1: ਤੁਰਕਨ ਕੋ ਥੋ ਗਰਬਾ ਆਇਆ।
0: ਪਰ ਤੁਰਕ ਬੜੇ ਹੰਕਾਰ ਵਿੱਚ ਵੀ ਜਿਹੜੇ ਸਿੰਘਾਂ ਨੇ ਕਈ ਮਹੀਨੇ ਸਾਨੂੰ ਤੰਗ ਕਰੀ ਰੱਖਿਆ, ਅੱਜ ਅਸੀਂ ਘੇਰ ਲਏ ਸੀ ਭਗਵੰਤੇ ਖੱਤਰੀ ਦੀ ਹਵੇਲੀ ਚ, ਉਹਨਾਂ ਨੂੰ ਚੰਗੀ ਸਜ਼ਾ ਦਿੱਤੀ ਹੈ।
1: ਖਾਲਸੋ ਪੰਥ ਭਜਾਇਆ।
0: ਕਹਿੰਦੇ ਅਸੀਂ ਖਾਲਸਾ ਪੰਥ ਭਜਾ ਦਿੱਤਾ। ਏਦਾਂ ਉਹਨਾਂ ਤੁਰਕਾਂ ਨੇ ਨਾ ਪ੍ਰਚਾਰ ਕਰਨਾ ਸ਼ੁਰੂ ਕਰਤਾ ਦੋ ਚਾਰ ਦਿਨਾਂ ਚ। ਕਹਿੰਦੇ ਅਸੀਂ ਖਾਲਸਾ ਪੰਥ ਭਜਾ ਦਿੱਤਾ।
1: ਜਿਸੇ ਪੰਥ ਨੇ ਵੱਡ ਤੁਰਕ ਗਾਰੇ।
0: ਕਹਿੰਦੇ ਜਿਹੜੇ ਪੰਥ ਨੇ ਸਾਡੇ ਕਿੰਨੇ ਤੁਰਕ ਗਾਲ ਕੇ ਰੱਖ ਦਿੱਤੇ ਹੈ, ਕਿੰਨੇ ਸਾਡੇ ਮੁਸਲਮਾਨ ਭਾਈ ਮਾਰ ਦਿੱਤੇ ਹੈ। ਕਹਿੰਦੇ ਉਸ ਪੰਥ ਨੂੰ ਅਸੀਂ ਭਾਜੜ ਪਾ ਦਿੱਤੀ ਹੈ।
1: ਸਭ ਅਬ ਹਮਨੇ ਵਹਿ ਸੂਰ ਮਾਰੇ।
0: ਕਹਿੰਦੇ ਉਹ ਵੱਡੇ ਸੂਰਮੇ ਘਾਉਣ ਵਾਲੇ ਅਸੀਂ ਸਾਰੇ ਭਗਵੰਤੇ ਖੱਤਰੀ ਦੀ ਹਵੇਲੀ ਚ ਘੇਰ ਕੇ ਮਾਰ ਦਿੱਤੇ ਨੇ।
1: ਢੀਲੋ ਵਾਲ ਢਿੱਗ ਡੇਰਾ ਲਾਏ।
0: ਕਹਿੰਦੇ ਜਿਹੜੇ ਤੁਰਕ ਸੀ ਨਾ, ਇਹ ਗੱਲਾਂ ਕਰਦੇ ਕਰਦੇ ਢੀਲੋ ਵਾਲ ਪਿੰਡ ਸੀ ਉੱਥੇ ਹੀ ਲੱਗ ਗਈ, ਭਰਤਗੜ ਦੇ ਲਾਗੇ ਜਿੱਥੇ ਭਗਵੰਤੇ ਖੱਤਰੀ ਦੀ ਹਵੇਲੀ ਸੀ, ਨੇੜੇ ਢੀਲੋ ਵਾਲ ਪਿੰਡ ਸੀ ਉਹ।

0: ਉੱਥੇ ਹੀ ਇੱਕ ਖਾਲੀ ਕਿਲਾ ਵੀ ਸੀ ਇਹਨਾਂ ਦਾ, ਉੱਥੇ ਇਹਨਾਂ ਨੇ ਨੇੜੇ ਡੇਰਾ ਕੀਤਾ ਹੋਇਆ ਤੁਰਕਾਂ ਨੇ।
1: ਪਠਾਨ ਹਜ਼ਾਰ ਵੜ ਬੈਠੇ ਮਾਹੇ,
0: ਤੇ ਉਹਦੇ ਚ 1000 ਪਠਾਨ ਕਿਲੇ ਦੇ ਵਿੱਚ ਵੜ ਸਕਦਾ ਸੀ ਲੋੜ ਪੈਣ ਤੇ, ਏਦਾਂ ਦਾ ਕਿਲਾ ਸੀ ਭੀਲੋਵਾਲ।
1: ਬਿਵਾਸਤੇ ਡੇਰਾ ਇੱਕ ਵੱਲ ਕਰਾ,
0: ਉਹਦੇ ਨਾਲ ਹੀ ਇੱਕ ਪਾਸੇ ਜਿਹੜੇ ਹੋਰ ਤੁਰਕ ਸੀ ਉਹਨਾਂ ਨੇ ਵੀ ਡੇਰਾ ਕੀਤਾ। ਜਿਹੜਾ 1000 ਤੁਰਕ ਸਿੰਘਾਂ ਨਾਲ ਲੜ ਕੇ ਗਿਆ ਉਹਨਾਂ ਨੇ ਭੀਲੋਵਾਲ ਵਿੱਚ ਜਿਹੜਾ ਕਿਲਾ ਸੀ ਉੱਥੇ ਡੇਰਾ ਕੀਤਾ। ਕਿਲੇ ਦੇ ਨਾਲ ਬਾਰ ਬਾਰ ਜਿਹੜੇ ਉਹ ਦੀਨ ਮਜ਼ਹਬ ਦੇ ਨਾਂ ਤੇ ਮੁਸਲਮਾਨ ਇਕੱਠੇ ਹੋਏ ਉਹਨਾਂ ਨੇ ਡੇਰਾ ਕੀਤਾ ਹੋਇਆ ਸੀ।

0: ਇੱਥੇ ਕੱਟਣੀਆਂ ਤੇ ਇੱਕ ਅੱਧੇ ਦਿਨ ਨੂੰ ਆਪਾਂ ਲਾਹੌਰ ਚਲੇ ਜਾਣਾ।
1: ਕੁਛ ਮਲਾਸਣ ਅੱਛੀ ਮੌਜ
0: ਤੇ ਬੜੀ ਖੁਸ਼ੀ ਦੇ ਵਿੱਚ ਬੜੀ ਮੌਜ ਦੇ ਵਿੱਚ ਉੱਥੇ ਬੈਠੇ ਹਨ।
1: ਦੋਹਰਾ ਢੁਕੈ ਲਾਹੌਰਾ ਢਿੱਗ ਸੋਊ ਬੈਠੇ ਖੋਫ ਗਵਾਏ।
0: ਤੇ ਲਾਹੌਰ ਦੇ ਲਾਹੌਰ ਵੀ ਉੱਥੇ ਲੱਗ ਗਈ ਸੀ, ਲਾਹੌਰ ਗਏ ਨਹੀਂ, ਲਾਹੌਰ ਦੇ ਨੇੜੇ ਢੁੱਕ ਕੇ ਬੈਠੇ ਨੇ, ਖੌਫ ਕੋਈ ਨੀ। ਕਹਿੰਦੇ ਹੁਣ ਨੀ ਸਿੰਘ ਆਉਂਦੇ ਸਾਡੇ ਮਗਰ, ਅਸੀਂ ਭਜਾ ਕੇ ਆਏ ਹਾਂ ਉਹਨਾਂ ਨੂੰ, ਜੰਗਲਾਂ ਚ ਵਾੜ ਕੇ ਆਏ ਹਾਂ। ਕਹਿੰਦੇ ਏਦਾਂ ਬੜੇ ਖੁਸ਼ੀ ਜੀ ਦੇ ਨਾਲ ਬੈਠੇ ਹਨ।
1: ਉਨਕੀ ਹੋਣੀ ਗੋਰਤ ਹੈ ਕਿਤ ਔਰ ਜਾਣਾ ਪਾਏ।
0: ਉੱਥੇ ਡੇਰਾ ਕਰਕੇ ਬਹਿ ਰਹੇ, ਲਾਹੌਰ ਵੜੇ ਹੀ ਨਹੀਂ। ਭਾਈ ਰਤਨ ਸਿੰਘ ਜੀ ਕਹਿੰਦੇ ਉਹ ਸਮਝ ਲਓ ਵੀ ਉਹਨਾਂ ਦੀ ਉੱਥੇ ਕਬਰ ਬਣਨੀ ਸੀ ਤੁਰਕਾਂ ਦੀ, ਤਾਂ ਨਹੀਂ ਗਏ, ਹੋਣੀ ਨਹੀਂ ਉਹਨਾਂ ਨੂੰ ਲੈ ਕੇ ਗਈ ਉੱਥੇ, ਹੋਣੀ ਉਹਨੇ ਉੱਥੇ ਹੀ ਉਹਨਾਂ ਨੂੰ ਟਿਕਾ ਕੇ ਰੱਖਿਆ ਵੀ ਸਿੰਘ ਆਉਣਗੇ ਤੇ ਇਹਨਾਂ ਦੀਆਂ ਕਬਰਾਂ ਇੱਥੇ ਬਣਾਉਣਗੇ। ਉਹਨਾਂ ਦੀ ਹੋਣੀ ਆਈ ਹੋਈ, ਉਸ ਹੋਣੀ ਨੇ ਇਹਨਾਂ ਤੁਰਕਾਂ ਨੂੰ ਇੱਥੇ ਦਬਾ ਛੱਡਿਆ। ਕਹਿੰਦੇ ਵੇਖੋ ਹੋਣੀ ਬੜੀ ਬਲੀ ਹੁੰਦੀ, ਹੋਣੀ ਮੱਤ ਤੇ ਪੜਦਾ ਪਾ ਲਾਗੇ ਲਾਹੌਰ ਸੀ, ਉੱਥੇ ਨਹੀਂ ਗਏ ਅੰਦਰ, ਵੱਡੇ ਕਿਲੇ ਸੀ ਉਹ, ਬਾਰ ਬਾਰ ਰੜੇ ਮੈਦਾਨ ਦੇ ਵਿੱਚ ਹੀ ਭੀਲੋਵਾਲ ਦੇ ਨੇੜੇ ਡੇਰਾ ਕਰਕੇ ਬੈਠੇ ਰਹੇ।
1: ਹੋਣੀ ਚਾਹੇ ਤਉ ਸੋ ਹੋਏ,
0: ਕਿਉਂਕਿ ਜਿਹੜੀ ਹੋਣੀ ਚਾਹੁੰਦੀ ਹੈ ਉਹੀ ਹੋਣਾ, ਹੋਣੀ ਜਿਹੜੀ ਚਾਹੁੰਦੀ ਹੈ ਨਾ, ਜਿਹੜੀ ਹੋਣੀ ਜਿਵੇਂ ਵਰਤਣੀ ਆ ਉਹ ਵਰਤ ਕੇ ਰਹਿਣੀ ਹੁੰਦੀ, ਉਹਨੂੰ ਕੋਈ ਰੋਕ ਨਹੀਂ ਸਕਦਾ। ਤਾਂ ਜਗਤ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਚਨ ਕਹੇ

0: ਹੋਣੀ, ਜਿਹੜੀ ਵਰਤਣੀ ਆ ਉਹ ਤਾਂ ਵਰਤਣੀ ਹੁੰਦੀ ਆ, ਉਹਨੂੰ ਕੋਈ ਰੋਕ ਨਹੀਂ ਸਕਦਾ।
1: ਫਤਿਹ ਖਾਲਸੇ ਆਈ ਸੋਏ,
0: ਜਾਂ ਇਉਂ ਕਹਿ ਲਓ ਵੀ ਤੁਰਕਾਂ ਦੀ ਹੋਣੀ ਆਈ ਹੈ ਤੇ ਖਾਲਸੇ ਨੂੰ ਉਸ ਹੋਣੀ ਨਾਲ ਫਤਿਹ ਪ੍ਰਾਪਤ ਹੋਣੀ ਹੈ, ਖਾਲਸੇ ਨੂੰ ਫਤਿਹ ਦੇਣ ਵਾਸਤੇ ਉਹ ਹੋਣੀ ਆਈ ਹੈ।
1: ਦੋਹਰਾ ਸਿੰਘ ਨਿਕਲ ਬੇਲੇ ਵੜੇ, ਫਿਰ ਤਿੰਨ ਕੀਓ ਹੱਸ ਸੋਸ।
0: ਕਹਿੰਦੇ ਜਦੋਂ ਸਿੰਘ ਉਹ ਹਵੇਲੀ ਚ ਨਿਕਲ ਕੇ ਜੰਗਲ ਚ ਚਲੇ ਗਏ ਨਾ, ਤੇ ਉੱਥੇ ਜਾ ਕੇ ਸਿੰਘਾਂ ਨੇ ਬੜਾ ਅਫਸੋਸ ਕੀਤਾ। ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਤੁਰਕ ਕਹਿ ਰਹੇ ਨੇ ਵੀ ਅਸੀਂ ਸਿੰਘਾਂ ਨੂੰ ਭਜਾ ਕੇ ਆਏ ਹਾਂ, ਜਿਹੜੇ ਸਿੰਘ ਸਾਡੇ ਤੁਰਕਾਂ ਨੂੰ ਗਾਲਦੇ ਰਹੇ ਅਸੀਂ ਉਹਨਾਂ ਨੂੰ ਮੁਕਾ ਕੇ ਆਏ ਹਾਂ, ਭਾਜੜ ਪਾ ਕੇ ਆਏ ਹਾਂ ਪੰਥ ਨੂੰ। ਕਹਿੰਦੇ ਜਦੋਂ ਸਿੰਘਾਂ ਨੇ ਜੰਗਲ 'ਚ ਜਾ ਕੇ ਗੱਲ ਸੁਣੀ, ਖਬਰ ਪਹੁੰਚੀ ਖਾਲਸੇ ਕੋਲ ਵੀ ਤੁਰਕ ਇਹ ਹੰਕਾਰ ਕਰ ਰਹੇ ਆ, ਤੋ ਸਿੰਘਾਂ ਨੇ ਬੜਾ ਅਫਸੋਸ ਕੀਤਾ।
1: ਜਿਮ ਚੋਟ ਚਿਤੇ ਖਾਲੀ ਜਾਏ, ਕਰੈ ਮਨੈ ਵੱਡ ਰੋਸ।
0: ਕਹਿੰਦੇ ਜਿਵੇਂ ਚੀਤਾ ਸ਼ਿਕਾਰ ਕਰਨ ਜਾਵੇ ਤੇ ਐਨ ਮੌਕੇ ਤੇ ਉਹਦੇ ਹੱਥੋਂ ਸ਼ਿਕਾਰ ਨਿਕਲ ਜਾਏ ਤੇ ਚੀਤੇ ਨੂੰ ਬੜੀ ਖਿੱਝ ਆਉਂਦੀ ਹੈ, ਉਹ ਫਿਰ ਅਗਲੀ ਵਾਰ ਜਦੋਂ ਦੁਬਾਰਾ ਜਾਂਦਾ ਨਾ, ਪਹਿਲਾਂ ਨਾਲੋਂ ਫਿਰ ਦੁੱਗਣੀ ਤਿਆਰੀ ਤੇ ਦੁੱਗਣੀ ਬਲ ਨਾਲ ਜਾ ਕੇ ਸ਼ਿਕਾਰ ਤੇ ਹਮਲਾ ਕਰਦਾ। ਕਹਿੰਦੇ ਸਿੰਘ ਚੀਤੇ ਵਾਂਗੂ ਨਾ ਅੰਦਰੋਂ ਚੁਰੀ ਜਾਂਦੇ ਆ ਵੀ ਸ਼ਿਕਾਰ ਸਾਡੇ ਹੱਥੋਂ ਨਿਕਲ ਗਿਆ, ਤੇ ਉਹ ਹੁਣ ਸਾਡੇ ਬਾਬਤ ਇੱਦਾਂ ਦੀਆਂ ਗੱਲਾਂ ਕਰ ਰਹੇ ਆ ਵੀ ਅਸੀਂ ਪੰਥ ਨੂੰ ਭਾਜੜ ਪਾ ਆਏ ਆ, ਅਸੀਂ ਖਾਲਸੇ ਨੂੰ ਭਜਾ ਆਏ ਆ, ਇੱਦਾਂ ਦੀਆਂ ਉਹ ਗੱਲਾਂ ਕਰ ਰਹੇ ਨੇ।
1: ਚੌਪਈ ਸੁਣੋ ਸੋਊ ਉਹਨ ਰੋਸ ਕਹਾਣੀ।
0: ਕਹਿੰਦੇ ਹੁਣ ਉਹ ਸਿੰਘਾਂ ਨੂੰ ਜਿਵੇਂ ਰੋਸ ਆਇਆ ਖਾਲਸੇ ਨੂੰ, ਹੁਣ ਉਹ ਕਥਾ ਸੁਣੋ।
1: ਜਿਮ ਸਿੰਘਨ ਫਿਰ ਕਰੀ ਮਰਦਾਨੀ।
0: ਫਿਰ ਜਿਵੇਂ ਸਿੰਘਾਂ ਨੇ ਆਪਣੀ ਮਰਦਾਨਗੀ ਵਿਖਾਈ, ਆਪਣੀ ਸੂਰਮਤਾਈ ਵਿਖਾਈ, ਕਹਿੰਦੇ ਹੁਣ ਉਹ ਸੁਣੋ।
1: ਉਸ ਵੇਲੇ ਕੋ ਸਿੰਘ ਪਛਤਾਏ।
0: ਉਸ ਵੇਲੇ ਨੂੰ ਸਿੰਘ ਪਛਤਾਏ, ਕਿਉਂਕਿ ਤੁਰਕ ਵੀ ਭੱਜ ਗਏ ਸੀ ਪਿੱਠਾਂ ਵਿਖਾ ਕੇ, ਉਹ ਡੇਰੇ 'ਚ ਜਾ ਵੜੇ ਤੇ ਸਿੰਘ ਜਿਹੜੇ ਸੀ ਉਹਨਾਂ ਦੇ ਪਿੱਛੇ ਜਾਣ ਦੀ ਬਜਾਏ ਉਹ ਜੰਗਲਾਂ 'ਚ ਚਲੇ ਗਏ। ਸਿੰਘਾਂ ਨੇ ਸੋਚਿਆ ਵੀ ਜੇ ਉਦੋਂ ਉਹਨਾਂ ਦੇ ਪਿੱਛੇ ਚਲੇ ਜਾਂਦੇ ਤੇ ਜਿੱਥੇ ਡੇਰਾ ਕਰਨਾ ਸੀ ਉੱਥੇ ਜਾ ਕੇ ਉਹਨਾਂ ਨੂੰ ਪਾਪੀਆਂ ਨੂੰ ਵੱਢਣਾ ਸੀ, ਮਾਰਨਾ ਸੀ, ਪਰ ਸਿੰਘ ਉਦੋਂ ਸੁਰਤੇ ਬਿਰਤੇ ਦੀ ਗੱਲ ਹੁੰਦੀ, ਕਦੇ ਕਿਹੋ ਜਿਹਾ ਦਿਮਾਗ 'ਚ ਫੁਰਨਾ ਆ ਜਾਂਦਾ, ਕਦੇ ਕਿਹੋ ਜਿਹਾ, ਤੋ ਸਿੰਘ ਸੋਚਣ ਵੀ ਅਸੀਂ ਉਹ ਸਮਾਂ ਖੁਝਾ ਬੈਠੇ ਤੇ ਜੰਗਲ ਵਿੱਚ ਆ ਵੜੇ ਵੀ ਇਹ ਕੰਮ ਔਖਾ ਹੋ ਗਿਆ।
1: ਬਰਸਾ ਮੇਹ ਉਹ ਪੌਣ ਵਗਾਹੇ,
0: ਕਿਉਂਕਿ ਮੀਂਹ ਬੜਾ ਤੇਜ ਵਗਦਾ ਸੀ ਤੇ ਹਨੇਰੀ ਬੜੀ ਤੇਜ ਚੱਲ ਰਹੀ ਸੀ।
1: ਜੋ ਹਮ ਉਨਕੀ ਗੱਲ ਹੈ ਜਾਹੇ,
0: ਸਿੰਘਾਂ ਨੇ ਕਿਹਾ ਵੀ ਉਹ ਹਨੇਰੀ ਤੇ ਮੀਂਹ ਜਿਹੜਾ ਸੀ ਉਹ ਸ਼ਹੀਦੀ ਫੌਜਾਂ ਵਰਤਾ ਰਹੀਆਂ ਸੀ, ਤੇ ਸਾਨੂੰ ਸ਼ਹੀਦਾਂ ਨੇ ਸੰਕੇਤ ਕੀਤਾ ਸੀ ਵੀ ਇਹਨਾਂ ਦੇ ਪਿੱਛੇ ਲੱਗ ਕੇ ਇਹੋ ਜਿਹੀ ਕਟਾ ਵੱਢ ਕਰੋ ਵੀ ਇਹਨਾਂ 'ਚ ਕੋਈ ਜਿਉਂਦਾ ਨਾ ਛੱਡੋ, ਪਰ ਅਸੀਂ ਉਹਨਾਂ ਦੇ ਪਿੱਛੇ ਜਾਣ ਦੀ ਬਜਾਏ ਜੰਗਲ ਵਾਲੇ ਪਾਸੇ ਨੂੰ ਆ ਗਏ ਲੁੱਕਣ ਲਈ। ਕਹਿੰਦੇ ਇਹ ਸਾਡੇ ਕੋਲੋਂ ਬੜੀ ਵੱਡੀ ਗਲਤੀ ਹੋਈ ਹੈ, ਹਨੇਰੀ ਚੱਲਦੀ ਸੀ, ਮੀਂਹ ਪੈਂਦਾ ਸੀ ਜ਼ੋਰ ਦਾ, ਤੇ ਉਹਨਾਂ ਤੁਰਕਾਂ ਨੂੰ ਮਾਰਨਾ ਤੇ ਵੱਢਣਾ ਸਾਡੇ ਲਈ ਬਹੁਤ ਸੌਖਾ ਸੀ। ਉੱਥੇ ਅਸੀਂ ਉਹਨਾਂ ਸਾਰਿਆਂ ਨੂੰ ਮਾਰ ਕੇ ਧਰ ਸਕਦੇ ਸੀ।
1: ਸਿੰਘ ਕਹਾਵਤ ਹਮ ਅਤ ਸੂਰੇ,
0: ਅਸੀਂ ਆਪਣੇ ਆਪ ਨੂੰ ਸੂਰਮੇ ਸਿੰਘ ਕਹਾਉਂਦੇ ਹਾਂ ਵੀ ਅਸੀਂ ਬੜੇ ਮਰਦ ਦਲੇਰ ਯੋਧੇ ਹਾਂ।
1: ਸਿਰ ਆਏ ਬਣੀ ਨਹਿ ਕਰਤਕ ਸੂਰੇ,
0: ਪਰ ਕਹਿੰਦੇ ਜਦੋਂ ਸਿਰ ਤੇ ਆ ਬਣੀ ਤੇ ਅਸੀਂ ਉੱਥੋਂ ਛੱਡ ਕੇ ਆ ਗਏ ਜਗ੍ਹਾ, ਕਹਿੰਦੇ ਸਾਨੂੰ ਆਉਣਾ ਨਹੀਂ ਸੀ ਚਾਹੀਦਾ।
1: ਐਸ ਭਾਂਤ ਤਹਿ ਸੋਚ ਜੋ ਕਰੇ,
0: ਹੁਣ ਸਿੰਘ ਸੋਚੀ ਜਾਣ ਵੀ ਕਰੀਏ ਕੀ, ਵਿਚਾਰ ਕਰਦੇ ਆ ਵੀ ਹੁਣ ਕੀ ਕਰੀਏ, ਉਹਨਾਂ ਮਲੇਛਾਂ ਨੂੰ ਦੰਡ ਜ਼ਰੂਰ ਦੇਣਾ ਚਾਹੀਦਾ ਹੈ।
1: ਤੁਰਤ ਤਹਿ ਔਰ ਸਿੰਘ ਚੜ੍ਹੇ,
0: ਕਹਿੰਦੇ ਇਹਨੇ ਨੂੰ ਇਹ ਹਲੇ ਗੱਲਾਂ ਹੀ ਕਰਦੇ ਸੀ ਵੀ ਇੱਕ ਜਥਾ ਸਿੰਘਾਂ ਦਾ 200 ਦਾ ਹੋਰ ਇਹਨਾਂ ਦੇ ਨਾਲ ਆ ਰਲਿਆ, ਉਹ ਵੀ ਇੱਥੇ ਆ ਪਹੁੰਚਿਆ।
1: ਹੁਤੀ ਖਾਲਸੇ ਕੀ ਜਹ ਬਾਣ,
0: ਇਹ ਖਾਲਸੇ ਦੀ ਬਾਣ ਸੀ, ਇਹ ਖਾਲਸੇ ਦਾ ਸੁਭਾਅ ਸੀ। ਜੇ 10 ਮਰਦੇ ਸੀ ਤੇ 20 ਹੋਰ ਆ ਜਾਂਦੇ ਸੀ, ਪਤਾ ਨੀ ਕਿੱਥੋਂ ਆ ਜਾਣ। ਕਹਿੰਦੇ ਇਹ ਖੇਡ ਬੜੀ ਅਸਚਰਜ ਸੀ ਖਾਲਸੇ ਦੀ। ਕਹਿੰਦੇ ਜੇ 10 ਮਰਦੇ ਤੇ 20 ਹੋਰ ਆ ਜਾਂਦੇ, 20 ਮਰਦੇ ਤੇ 40 ਆ ਜਾਂਦੇ, ਕਿਉਂਕਿ ਝਾੜ ਝਾੜ ਚੋਂ ਖਾਲਸਾ ਪੈਦਾ ਹੋ ਰਿਹਾ। ਤਬ ਉਪਜੇ ਸਿੰਘ ਭੁਜੰਗੀਏ ਨਿਲੰਬਰ ਧਾਰਾ, ਪਤਾ ਨੀ ਕਿੱਥੋਂ ਕਿੱਥੋਂ ਫੌਜ ਪ੍ਰਗਟ ਹੋ ਕੇ ਆ ਜਾਂਦੀ। ਕਹਿੰਦੇ ਜਦੋਂ ਪੰਥ ਨੇ ਬੰਦੂਕਾਂ ਦੀ ਆਵਾਜ਼ ਸੁਣੀ, ਜਦੋਂ ਭਗਵੰਤੇ ਖੱਤਰੀ ਦੀ ਹਵੇਲੀ 'ਚ ਗੋਲੀਆਂ ਚੱਲੀਆਂ ਤੇ ਜਿਹੜੇ ਹੋਰ ਸਿੰਘ ਸੀ ਜੰਗਲਾਂ 'ਚ ਕਿਤੇ ਲੁਕੇ ਛਿਪੇ, ਉਹਨਾਂ ਨੇ ਜਦੋਂ ਗੋਲੀਆਂ ਦੀ ਆਵਾਜ਼ ਸੁਣੀ,
1: ਆਏ ਰਲੇ ਸੋ ਜਿਮ ਤਿਮ ਭਾਜ,
0: ਉਹ ਸਾਰੇ ਸਿੰਘ ਆ ਕੇ ਇਹਨਾਂ ਦੀ ਮਦਦ ਵਾਸਤੇ ਵੀ ਸਾਡੇ ਭਰਾਵਾਂ ਤੇ ਕੋਈ ਔਖੀ ਘੜੀ ਬਣੀ ਹੈ, ਉਹ ਮਦਦ ਕਰਨ ਵਾਸਤੇ ਆ ਪਹੁੰਚੇ।
1: ਸਿੰਘ हजार को तेह थां पयो।
0: तकरीबन एक हजार सिंघां दी गिणती हो गई उत्थे, एक हजार किथे 200 सी, 200 विचों भी तकरीबन कई सिंघ शहीद हो गए सी। ते जदों इत्थे आए ते कहिंदे दो चार दिनां दे विच विच ही एक हजार सिंह इन्हां दे नाल होर इकट्ठा हो गया। जदों हजार सिंह इकट्ठा हो गया ते सिंघां दे मन च भी उत्साह आ गया, उद्दम आ गया, बहादुरी होर जाग पई।
1: दोहरा ताहे सिंह एक आ कहियो ओए वड़ते नह लाहौर।
0: कहिंदे इन्ने नूं एक जसूस सिंह जिहड़ा तुरकां दी खबर लैण वास्ते सज्जे खब्बे फिरदा सी भेस बिटा के, ओह आया। उहने आखिया खालसा जी तुरक लाहौर दे लागे भीलोवाल दे नेड़े बैठे आ ते लाहौर नहीं पे वड़दे, ओह बाहरी बेफिकरी विच डेरा करी बैठे हन। तुरक के जदों सिंघ आवणगे साडे वल ते आपां उहनां ते फिर हमला करांगे, भी ओह अपने ते हमले दीआं तैयारियां कर रहे ने।
1: सुनत खालसा आयो रोस,
0: ए सुनदिआं खालसे नूं वीर रस आ गया।
1: जन चख मख लग्यो कुंडो जोश,
0: कहिंदे जिवें किसे हाथी दे सिर ते जोर दा कुंडा मारीए ना ते हाथी इकदम रोस विच आ जांदा, कहिंदे इदां सिंघ रोस विच आए।
1: कहियो सिंघन अब करो तैयारी,
0: आख्या खालसा जी तैयारी करो।
1: आप मरो या उन लिहो मारी,
0: कहिंदे जां आप मरो जां फिर उहनां तुरकां नूं मार मुकाओ।
1: बंद कमर सब ही उठता है,
0: सारे सिंघां ने कमर कसे कर ले ते तैयार बर तैयार हो गए।
1: नह चाहियत थे घोड़े पढ़ाए,
0: कहिंदे घोड़े भी जेड़े सी खालसे नूं कईआं कोल सी कईआं कोल नहीं सन।
1: नह चाहियत थो किसे बोझा चुकाए,
0: ते ना ही कहिंदे भाई उत्थे किसे दे घोड़े खोलण दा यतन करना, ना कोई भार चुकना, कहिंदे बस जा के हल्ला करना, मार के तुरकां नूं वापस छेती नाल आ जाना।
1: ते आए गुरु गोबिंद सिंह लड़ने आए,
0: कहिंदे खालसे ने अरदासा कीता कलगीधर जी दे चरणां च, पातशाह आप जी दा खालसा पंथ वैरी दल ते हमले करन वास्ते जा रहा, आप जी अपने पंथ दे अंग संग हो के वरत्यो। नाल पढ़िया दुकालंग परनासी दयालंग सरूपे सदा अंग संगे अपंगंग बबूते, कह के सिंघां ने तुरकां ते हल्ला बोलिया। जिवें उन्हां मलेच्छां दी करनी दा उन्हां नूं दंड भुगताया खालसे ने, ते जिवें खालसे पंथ कोल नवाबी आई है, ओह कथा आप जी अगलिया प्रकरणां च सरवण करोगे। समय दे लिहाज नाल समाप्ति है। गुरु पंथ दी कथा कथन करदिआं होईआं भुल्लां चुक्कां दी खिमा अरदास करनी कि सतगुरु जी अगे वास्ते सतबुद्धि और समत प्रदान करन। लाग ते दीवान रहें, गाव ते सुजान रहें, झूल ते निशान रहें, पंथ महाराज।

0: ਗੱਜ ਗਿਜ ਕਰੇ ਕਿ ਜਾਵੇ ਨਿਹਾਲੋ ਜਾਵੇ ਗੁਰੂ ਗ੍ਰੰਥ ਗੁਰੂ ਪੰਥ ਨੂੰ ਪਾਵੇ ਸਤਿ ਸ੍ਰੀ ਅਕਾਲ।
1: ਇਹ ਸਨ ਪੰਥ ਪ੍ਰਸਿੱਧ ਕਥਾਵਾਚ ਗਿਆਨੀ ਭਾਈ ਪ੍ਰਿਤਪਾਲ ਸਿੰਘ ਜੀ, ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਪਟਿਆਲੇ ਵਾਲੇ ਸੰਗਤਾਂ ਵੱਲੋਂ ਗਿਆਨੀ ਜੀ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਲੜੀਵਾਰ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚੋਂ ਜੋ ਸਿੱਖ ਇਤਿਹਾਸ ਹੈ ਉਹ ਸਰਵਣ ਕਰਾਇਆ ਹੈ। ਸੋ ਬਹੁਤ ਬਹੁਤ ਧੰਨਵਾਦ ਹੈ। ਹੁਣ ਸਮਾਂ ਕੀਰਤਨ ਦਾ ਹੈ। ਭਾਈ ਨਿਰੰਜਨ ਸਿੰਘ ਜੀ ਜਵੱਦੀ ਕਲਾਂ ਵਾਲੇ, ਤਿੰਨਾਂ ਪਾਸੋਂ ਅੰਮ੍ਰਿਤ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਉਸ ਤੋਂ ਬਾਅਦ ਅਰਦਾਸ ਅਤੇ ਫਿਰ ਸਾਰੀ ਸਮਾਪਤੀ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

शब्द है बहुत प्यारा सुहावी, कौन सुवेला जित सुहावी, कौन सुवेला।

ਉਸੇ ਮੇਲੇ ਦੀ ਗੱਲ ਹੈ ਜਿਸ ਮੇਲੇ ਨੂੰ ਅਸੀਂ ਸਭ ਤਰਫ ਤਰਸਦੇ ਹਾਂ। ਜਿਸ ਮੇਲੇ ਨੂੰ ਤਰਸਦੇ ਹਾਂ ਅਸੀਂ ਸਭ ਵਿਛੜੇ ਹਾਂ, ਹਰ ਜੀ ਜੰਤ ਆਪਣੇ ਹੀ ਵਿਛੜੇ ਹੋਏ ਧੁਰੇ ਤੋਂ ਤਰਸਦਾ ਹੈ ਤੇ ਕਿਸੇ ਨਾ ਕਿਸੇ ਤਰੀਕੇ ਨਾਲ ਉਸਦੀ ਭਰਪਾਈ ਕਰਨਾ ਚਾਹੁੰਦਾ ਹੈ। ਵਿਛੜਨ ਦਾ ਦੁੱਖ ਸਭ ਨੂੰ ਹੈ, ਪਰ ਉਸ ਕੋਈ ਉਸਨੂੰ ਧਨ ਦੌਲਤ ਨਾਲ ਭਰ ਕੇ ਦੇਖਣਾ ਚਾਹੁੰਦਾ, ਕੋਈ ਮਾਣ ਵਡਿਆਈ, ਕੋਈ ਪਾਵਰ ਸੱਤਾ, ਕੋਈ ਕਿਸ ਤਰ੍ਹਾਂ ਕੋਈ ਕਿਸ ਤਰ੍ਹਾਂ, ਕੋਈ ਕੱਪੜੇ ਪਹਿਨ ਕੇ, ਕੋਈ ਖਾ ਪੀ ਕੇ, ਕੋਈ ਸਵਾਦ ਰਸਕਸ ਬੇਕਾਰ ਪੋ

ਪਰ ਉਸ ਦੀ ਜਗ੍ਹਾ ਕੋਈ ਲੈ ਨਹੀਂ ਸਕਦਾ। ਇਸੇ ਕਰਕੇ ਕੁਛ ਵੀ ਚੀਜ਼ ਅਸੀਂ ਮਹਿੰਗੀ ਤੋਂ ਮਹਿੰਗੀ ਵੀ ਲੈਂਦੇ ਹਾਂ, ਜਿਸ ਨੂੰ ਸੋਚਦੇ ਹਾਂ ਦਿਸ ਇਜ਼ ਦਾ ਅਲਟੀਮੇਟ ਫੋਰ ਮੀ, ਪਰ ਉਹ ਅਲਟੀਮੇਟ ਥੋੜ੍ਹੀ ਦਿਨਾਂ ਦਾ ਪ੍ਰਾਹੁਣਾ ਹੁੰਦਾ ਅਤੇ ਉਹਦਾ ਰਸ ਐਂਡ ਹੋ ਜਾਂਦਾ, ਉਹਦਾ ਰਸ ਫਿਰ ਮੁੱਕ ਜਾਂਦਾ, ਫਿਰ ਹੋਰ ਕੁਛ ਲੈਣਾ ਪੈਂਦਾ। ਉਹ ਮੇਲੇ ਦੀ ਜਿਹੜੀ ਪ੍ਰੀਤ ਦੀ ਜਿਹੜੀ ਪਿਆਸ ਦੀ ਜਿਹੜੀ ਜਗ੍ਹਾ ਹੈ ਉਹ ਕੋਈ ਭਰਦਾ ਨਹੀਂ, ਭਰਦੀ ਨਹੀਂ ਦੁਨੀਆਂ ਦੀ ਚੀਜ਼। ਸੋ ਆਓ ਮਾਲਕ ਪਰਮੇਸ਼ਰ ਨਾਨਕ ਨੂੰ ਇੱਥੇ ਹੀ ਜਾਣ ਕੇ ਹਾਜ਼ਰ ਨਾਜ਼ਰ ਕਹਿ ਦਈਏ ਆਪਣੀ ਵੇਦਨਾ ਕਿ ਉਹ ਕਦੋਂ ਵੇਲਾ ਆਏਗਾ। ਸਾਰੀ ਕਿਰਪਾ ਕਰੋ ਸਾਰਿਆਂ ਨੇ ਗਾਉਣਾ।

ਸਭ ਦਾ ਬਹੁਤ ਬਹੁਤ ਧੰਨਵਾਦ। ਅਨੇਕਾਂ ਭੁੱਲਾਂ ਹੋਈਆਂ ਖਿਮਾ ਬਖਸ਼ਣਾ, ਅਸੀਸ ਬਖਸ਼ਣਾ। ਕੱਲ ਵੀ ਦਰਸ਼ਨ ਦੇਣਾ ਜਿਤਨੇ ਆਏ ਜੀ ਸਦਕੇ ਸਭ ਦਾ ਬਹੁਤ ਬਹੁਤ ਸਵਾਗਤ ਜੀ ਆਇਆਂ ਨੂੰ, ਅਤੇ ਸਤਿਗੁਰੂ ਸਭ ਦਾ ਗਾਵਿਆ ਸੁਣਿਆ ਪ੍ਰਵਾਨ ਕਰਨ। ਆਓ ਹੁਣ ਆਨੰਦ ਸਾਹਿਬ ਦਾ ਕੀਰਤਨ ਪਿਆਰ ਨਾਲ ਕਰੀਏ।

ਮਹਿਮ ਕੋਈ ਨਾ ਜਾਣੀ ਉੱਚੇ ਤੇ ਉੱਚਾ ਸਗਲ ਸਮੱਗਰੀ ਤੁਮਰੈ ਤੁਮ ਤੇ ਹੋਏ ਸੋ ਤੁਮਰੀ ਗਤ ਮੇਤਾ ਨਾਨਕ ਦਾਸ ਸਦਾ ਬੋਲਾਂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਤੇ ਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਸਿੰਘ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਾਉ ਸ੍ਰੀ ਹਰ ਰਾਏ ਸ੍ਰੀ ਹਰ ਕਿਸ਼ਨ ਤੇ ਆਈਐ ਜਿਸ ਡਿੱਠਾ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌਣ ਦਿਆਵੈ ਧਾਈ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਨ ਡਿੱਠ ਕੀਤਾ ਤਨਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰੱਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਵਾਸਾਂ ਸੰਗ ਨਿਭਾਹੀ ਤਨਾਹਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਸਰਬੱਤ ਖਾਲਸਾ ਜੀ ਕਹੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੈ ਚਿਤਾਵਣ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਹਿ ਬਿਰਧ ਕੀ ਪੈਚ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਨਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਂ ਨਿਤਾਣਿਆਂ ਦੇ ਤਾਂ ਨੀ ਉੱਟਿਆਂ ਦੀ ਓਟ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਅਰਦਾਸ ਬੇਨਤੀ ਆਪ ਜੀ ਦੀ ਹਜ਼ੂਰੀ ਅੰਦਰ ਸੰਧਿਆ ਵੇਲੇ ਦੇ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਅੰਦਰ ਸੋਦਾ ਰਹਿ ਰਾਸ ਸਾਹਿਬ ਬਾਣੀ ਦੇ ਪਾਠ ਅੰਮ੍ਰਿਤ ਗੁਰਬਾਣੀ ਦੇ ਕੀਰਤਨ ਢਾਡੀ ਵਾਰਾਂ ਲੜੀਵਾਰ ਗੁਰ ਇਤਿਹਾਸ ਦੀਆਂ ਵਿਚਾਰਾਂ ਆਨੰਦ ਸਾਹਿਬ ਬਾਣੀ ਦੇ ਕੀਰਤਨ ਸਮੁੱਚੀ ਸੇਵਾ ਨਿਭਾਉਂਦੇ ਆਪ ਜੀ ਦੇ ਨਾਸਰਿਆਂ ਪਾਸੋਂ ਬੇਅੰਤ ਭੁੱਲਾਂ ਬਖਸ਼ ਦੇਣਾ ਬਖਸ਼ ਦੇਣਾ ਬਖਸ਼ ਦੇਣਾ ਅੱਗੋਂ ਤੋਂ ਗੁਰਬਾਣੀ ਦਾ ਸ਼ੁੱਧ ਉਚਾਰਨ ਕਰਵਾਉਣਾ ਸੁੱਤ ਸੇਵਾ ਕਰਨ ਦੀ ਦਾਤ ਬਖਸ਼ਣੀ ਦਾਰਾਈਆਂ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਅੰਮ੍ਰਿਤ ਗੁਰਬਾਣੀ ਦਾ ਭਾਵ ਸੰਗਤਾਂ ਦੇ ਹਿਰਦੇ ਵਸਾਉਣਾ ਦੁੱਖਾਂ ਦਲਿੱਦਰਾਂ ਦੇ ਨਾਸ਼ ਕਰਨੇ ਸੁੱਖਾਂ ਦੇ ਪ੍ਰਵੇਸ਼ ਕਰਨੇ ਪਰਿਵਾਰਾਂ ਵਿੱਚ ਪਰਸਪਰ ਪਿਆਰ ਇਤਫਾਕ ਦੀ ਦਾਤ ਨਾਮ ਦੀ ਦਾਤ ਗੁਰਸਿੱਖੀ ਜੀਵਨ ਚੜ੍ਹਦੀਆਂ ਕਲਾਂ ਬਖਸ਼ਣੀਆਂ ਜੀ ਸਰਬੱਤ ਦੇ ਕਾਰਜ ਰਾਸ ਕਰਨੇ
ਖਾਲਸਾ ਪੰਥ ਦੀ ਸਦਾ ਚੜ੍ਹਦੀ ਕਲਾ ਕਰਨੀ, ਏਕਤਾ ਅਤੇ ਇਤਫਾਕ ਦੀ ਦਾਤ ਬਖਸ਼ਣੀ। ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ। ਹੁਕਮਨਾਮੇ ਦੀ ਦਾਤ ਬਖਸ਼ ਕੇ ਸੰਗਤਾਂ ਨੂੰ ਕਰਤਾਰਥ ਕਰੋ। ਸੁੱਖ ਹੋਵੇ ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ, ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੇ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲਬ ਚਾਹ, ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲੇਂਗੇ। ਵਾਹਿਗੁਰੂ ਨਾਮ ਜਹਾਜ਼ ਹੈ,

ਸਤਨਾਮ ਸ੍ਰੀ ਵਾਹਿਗੁਰੂ ਜੀ ਸੋ ਕੋ ਡਲ ਗੁਰ ਸੇਵੀਐ ਇਨਸ ਸਹਿਜ ਸੁਭਾਇ ਦਰਸ਼ਨ ਪ੍ਰਥੀਐ ਗੁਰੂ ਕੈ ਜਨਮ ਮਰਨ ਦੁਖ ਜਾਏ ਤਾਨਾ ਵਾਹਿਗੁਰੂ ਜੀ ਟੋਡੀ ਮਹੱਲਾ ਪੰਜਵਾਂ ਸਤਿਗੁਰ ਆਇਓ ਸਰਨ ਤੁਹਾਰੀ ਮਿਲੈ ਸੁਖ ਨਾਮ ਹਰ ਸੋਮਬਾ ਚਿੰਤਾ ਲਾਹੇ ਹਮਾਰੀ ਸਤਿਗੁਰ ਆਇਓ ਸ਼ਰਨ ਤੁਹਾਰੀ ਮਿਲੈ ਸੁਖ ਨਾਮ ਹਰ ਸੋਭਾ

ਕੋਈ ਨਾਉਂ ਨਾ ਜਾਣ ਮੇਰਾ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਈ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਤੇ ਆਈ ਫਿਰ ਅੰਗਤ ਗੁਰ ਤੇ ਅਮਰਦਾਸ ਰਾਮਦਾਸੀ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਮਰਾਉ ਸ੍ਰੀ ਹਰਿ ਰਾਏ ਸ੍ਰੀ ਹਰਿ ਕਿਸ਼ਨ ਤੇ ਆਈਆ ਜਿਸ ਡਿੱਠਾ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌਣ ਦਿਆ ਵੈ ਧਾਈ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਹੇ ਨਿਮਾਣਿਆਂ ਦੇ ਮਾਂ ਨੀ ਤਾਣਿਆਂ ਦੇ ਤਾਂ ਨੀ ਓਟਿਆਂ ਦੀ ਓਟ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਆਪ ਜੀ ਦਾ ਕੋਟਾਨ ਕੋਟ ਸ਼ੁਕਰ ਹੈ ਜਿਨ੍ਹਾਂ ਨੇ ਅੰਮ੍ਰਿਤ ਵੇਲੇ ਤੋਂ ਲੈ ਕੇ ਖੁੱਲ੍ਹੇ ਦਰਸ਼ਨ ਦੀਦਾਰੇ ਦੇ ਕੇ ਸੰਗਤਾਂ ਨੂੰ ਨਿਹਾਲ ਕੀਤਾ ਦੀਵਾਨਾਂ ਦੀ ਸਮਾਪਤੀ ਤੋਂ ਬਾਅਦ ਆਪ ਜੀ ਦੇ ਸਰੂਪ ਦੀ ਸੇਵਾ ਕਰਦਿਆਂ ਸੁੱਲਾ ਸਾਹਿਬ ਬਾਣੀ ਦੇ ਪਾਠ ਕਰਦਿਆਂ ਬੇਅੰਤ ਭੁੱਲਾਂ ਬਖਸ਼ ਦੇਣਾ ਹੁਣ ਕਿਰਪਾ ਕਰੋ ਆਪਣੇ ਨਿੱਜ ਸਥਾਨਾਂ 'ਤੇ ਵਿਰਾਜਮਾਨ ਹੋ ਕੇ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ਣਾ ਅੰਮ੍ਰਿਤ ਵੇਲੇ ਖੁੱਲ੍ਹੇ ਦਰਸ਼ਨ ਦੀਦਾਰੇ ਦੇ ਕੇ ਨਿਹਾਲ ਕਰਨਾ ਜੀ ਸੁੱਖ ਹੋਵੇ ਨਾਮ ਚਿੱਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

विसर नाही दातार, विसर नाही दातार, अपना नाम देहो, अपना नाम देहो।

0: ਨਾਨਕ ਚਾਓ ਏਹੋ, ਨਾਨਕ ਚਾਓ ਏਹੋ, ਵਾਹਿਗੁਰੂ ਆਹੇ ਗੁਰੂ, ਵਾਹਿਗੁਰੂ ਆਹੇ ਗੁਰੂ, ਵਾਹਿਗੁਰੂ ਆਹੇ ਗੁਰੂ, ਵਾਹਿਗੁਰੂ ਆਹੇ ਗੁਰੂ,
1: ਜਗਾਰਕ ਜਾਵੇ ਨਿਹਾਲੂ ਜਾਵੇ ਧੰਨ ਧੰਨ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਮਨ ਨੂੰ ਭਾਵੇ,
2: ਮਾਲਕ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਜੀ ਦੇ ਮਨ ਨੂੰ ਭਾਵੇ,
1: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਨ ਨੂੰ ਭਾਵੇ,
0: ਦੇਖਤੇ ਪੰਥ ਕੀ ਰਾਜ ਕਰੇਗਾ, ਚੂਲ ਤੇ ਨਿਸ਼ਾਨ ਰਹੇ, ਲਾਗ ਤੇ ਦੀਵਾਨ ਰਹੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।